भाई साहब, भाई गुरदास जी के ये पावन पवित्र वचन भाई साहब भाई गुरदास जी विद्या मार्तंड धन गुरु अर्जन साहब जी के समय जो गुरु ग्रंथ साहब जी की रचना हो रही थी गुरु अर्जन साहब जी महाराज बाणी लिखवा रहे सन ते भाई गुरदास जी बाणी लिख रहे सन लिखण वाले बाणी लिखवाण वाले गुरु अर्जन साहब जी लिखण वाले भाई गुरदास जी दास जो बचन पढ़न लगा भाई गुरदास जी की बाणी नू कट गाया जाता पढ़िया जाता भाई साहब जी की कलम भाई साहब जी की सोच अदुति सोच है ब्रह्मज्ञानता वाली सोच है ये जड़े वचन हैं कि गुरसिखी उसकी प्राप्ति किवें हो सके उदे की प्रकार एक तो सिख बन जाना है ना एक जी सिखी कमाई है असल गल तो है रूप भेष बना लेना वो नहीं है भाई साहब भाई गुरदास जी यही समझाना चाहते हैं ते भाई साहब जी की बाणी ते मोर लगी हुई है गुरु अर्जन साहब जी की सात संगत बोलो श्री मोर सतगुर की है प्रवानगी इतिहास में वचन आता है कि भाई साहब जी तुहाडी बाणी पूंजी ते साडी बाणी ताला कलयुग दे विच रह के संसार विच रह के जदों गुरसिख आप जी की बाणी गुरु नानक की बाणी जदों रला के पढ़ी जाएगी ते सतगुरु ने कहा सी भाई साहब जी जिन्हां ते मन दे जंदरे वजे होए ने ना वो कुंजी रूप बाणी नाल खुल जाए भाई साहब के बचना समझिए वो की प्रकार हैं वो केड़ी जुगत है केड़ी राह है केड़ा रस्ता है जिदे नाल असल विच गुरसिख बनिया जा सकता है वो प्रकार दसे गए ने भाई साहब जी आओ सरवण करिए सुखैन बचन ने नाल नाल पता लगता जाता करो सरवण सतगुरु रहमत करण जी आरमता है गुरसिखी दा बोलना होए मिठ बोला पहली पहला प्रकार हुण पहले प्रकार ते भाई साहब ने सानू आख्या गुरु एडा मिठा है तू कौड़ा तो बोल रहे ये पहला ही प्रकार पकड़ लो हां पहले का पल्ले बन लो चंगी तरह गंढ मार लो कि ऐस रसना ते
ਕਦੇ ਕੜਵਾਹਟ ਨਾ ਆਵੇ। ਜੇ ਤਾਂ ਤੂੰ ਬਾਣੀ ਪੜ੍ਹਦੇ ਸਿਮਰਨ ਕਰਦਾ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਵੀ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ। ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ, ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ, ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਗਏ ਸਨ, ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ, ਆਪਣੇ ਰਸਨਾ ਤੋਂ ਹੀ ਬਚਨ ਆ ਕੇ ਸਨ। ਉਲਾਹਨੂ, ਉਲਾਹਨੂ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ ਕਿ ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ ਤੇ ਇੱਥੇ ਕੁਝ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਝ ਹੋ ਜਾਂਦਾ ਤੇ ਬੰਦਾ ਉਲਾਂਭੇ ਦਿਨ ਤੁਰ ਪੈਂਦਾ ਹੈ। ਸਤਿਗੁਰ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ ਹੈ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸਾਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜਿਆ ਜਾ ਰਿਹਾ। ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ ਉਹਨਾਂ ਨੂੰ ਗਿਲਾ ਨਹੀਂ ਆਇਆ, ਪਿਤਾ ਜੀ ਕਿੱਥੇ ਭੇਜ ਰਹੇ। ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕਰਾ ਗੰਜੂ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਧੰਨ ਨੋ ਕਲਗੀਆਂ ਵਾਲੇ ਸਾਹਿਬ, ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੂਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ।

ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ

ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਸ਼ ਪਿਆਲੇ, ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਨ

ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ

ਆਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ, ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ।

ਪੰਜਾ ਆਖਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ।

ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ

ਅਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਪਾਉਂਦੀ। ਤਿਥੈ ਤੂੰ ਸਮਰੱਥ ਜਿਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ, ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇ ਤੀਰਤਿਆ ਦਰਗਾਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਏ ਵਾਥ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ, ਮਹੱਲਾ ਪੰਜਵਾਂ।

ਪ੍ਰਗਟ ਗੁਣਾ ਕੀਤੇ। ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਫਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਜੋ ਤੇਰੇ ਪਾ ਜੋ

ਤੱਕ ਸੱਤ ਦਿਨ ਲੈ ਕੇ ਸਾਢੇ ਅੱਠ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਦਾ ਜਥਾ। ਤੋ ਸਾਰੇ ਸੰਗਤ ਬੇਨਤੀ ਕਿ ਸਾਢੇ ਅੱਠ ਤੱਕ ਮੈਂ ਨਿੱਘੀ ਉਹਦਾ ਆਨੰਦ ਮਾਣਿਆ ਸਤ ਸਿੰਘ ਜੀ ਦਾ ਦੱਸਿਆ ਮੈਂ ਸਾਰਾ ਕਥਾ ਕੇ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਨਾਰ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ 'ਚ ਪਾਤਸ਼ਾਹ ਜਿਹਨਾਂ ਦੀ ਕੰਸਟਰਕਸ਼ਨ ਚੱਲ ਰਹੀ ਹੈ ਉਹਨਾਂ ਵਾਸਤੇ ਬੇਅੰਤ ਮਾਲ ਦੀ ਲੋੜ ਹੈ। ਸੋ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਸਤ ਸਿੰਘ ਜੀ ਆਪਣੇ ਦਸਵਾਂ ਸਫਲ ਕਰਦੇ ਹਾਂ। ਸੰਗਤਾਂ ਨੇ ਸੇਵਾ ਕੀਤੀ ਹੈ ਬਟ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਸੇਵਾ ਨਹੀਂ ਕੀਤੀ ਸਾਰੇ ਸੰਗਤ ਨੂੰ ਬੇਨਤੀ ਕਿ ਜ਼ਰੂਰ ਆਪ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਰੇ ਅਸੀਂ ਮਿਲ ਕੇ ਇਸ ਜੋ ਕਾਰਜ ਹੈ ਇਸਨੂੰ ਨਿਰਗਤ ਸਾਹਿਤ ਸੰਪੂਰਨ ਕਰ ਸਕੀਏ। ਸਤ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਸੰਗਤਾਂ ਘਰਾਂ 'ਚ ਬੈਠ ਕੇ ਜੋ ਸਰਬੱਤ ਦੇ ਭਲੇ ਵਾਸਤੇ ਡੇਢੀ ਵਾਰ ਪਾਠ ਕਰ ਰਹੇ ਹੋ ਇਹਨਾਂ ਸਾਰਿਆਂ ਪਾਠਾਂ ਦੇ ਭੋਗ ਪੈਣਗੇ 21 ਜੂਨ ਨੂੰ। ਸੋ ਸਤ ਸਿੰਘ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਦਾ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਹੋ ਚੁੱਕਾ ਹੈ ਆਪਣੇ ਨਾਂ ਔਰ ਨੰਬਰ ਲਿਖਾ ਚੁੱਕੇ ਹੋ ਠੀਕ ਹੈ, ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣਾ ਨਾਂ ਜਾਂ ਨੰਬਰ ਨਹੀਂ ਲਿਖਾਇਆ ਉਹ 21 ਜੂਨ ਨੂੰ ਜੋ ਭੋਗ ਪੈਣੇ ਨੇ ਉਹਦੇ ਵਿੱਚ ਆਪਣਾ ਨਾਮ ਸਾਧ ਸੰਗਤ ਜੀ ਅਰਦਾਸ ਵਿੱਚ ਆਉਣ ਵਾਸਤੇ ਆਪ ਜ਼ਰੂਰ ਆਪਣਾ ਨਾਂ ਔਰ ਨੰਬਰ ਭਾਈ ਰਜਿੰਦਰ ਸਿੰਘ ਜੀ ਨੂੰ ਲਿਖਾ ਕੇ ਆ ਇਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਦਾ ਨੰਬਰ ਹੈ 4087124145। ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਓ ਸਾਧ ਸੰਗਤ ਜੀ ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਸ ਦਿਨ ਤੇ ਤੁਸੀਂ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। 15 ਨੂੰ ਸੰਗਰਾਂਡ ਹੈ, ਆਪ ਜ਼ਰੂਰ ਆਓ ਅਤੇ ਆਹ ਨਵੇਂ ਮਹੀਨੇ 'ਚ ਅਸੀਂ ਸਾਰੇ ਦੀਆਂ ਕਹੀਏ ਅਤੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਅਰਦਾਸ ਵੀ ਕਰੀਏ। ਸਤਿ ਸੰਗਤ ਜੀ ਆਓ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਕੀ ਦਰਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਸਤਿ ਸੰਗਤ ਜੀ, ਸਾਹਿਬ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ 'ਚ ਸ੍ਰੀ ਸੰਗਤ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ 26, 27, 28 ਨੂੰ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਸਤਿ ਸੰਗਤ ਜੀ ਅਖੰਡ ਪਾਠ ਹੋ ਰਹੇ ਨੇ। 26, 27, 28 ਨੂੰ ਆਪਣੇ ਸਮੇਂ ਹਾਲ ਦੀਆਂ ਪੜ੍ਹ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ।

ਅਸੀਸ ਦਿਓ, ਫੁੱਲ ਚੁੱਕ ਦੀ ਖਿਮਾ ਕਰੋ, ਹਾਜ਼ਰੀ ਸਭ ਦੀ ਪ੍ਰਵਾਨ ਹੋ ਜਾਏ। ਅਗਲਾ ਪ੍ਰੋਗਰਾਮ ਸਨਮਾਨਯੋਗ ਭਾਈ ਸਾਹਿਬ ਜੀ, ਭਾਈ ਸਕੱਤਰ ਸਿੰਘ ਜੀ, ਗੁਰੂ ਦੇ ਸਾਜੇ ਹੋਏ ਨਿਵਾਜੇ ਹੋਏ ਗੁਰਮਤ ਵਿਚਾਰਾਂ ਨਾਲ ਚੋੜੀਆਂ ਪਾ ਕੇ ਅਸੀਸ ਦਿਓ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

लेखा लिखिए मन कै पाए, नानक भीजै साचै नाई। महला पहला। नवशे खटका करे विचार, निस दिन उचरै पार अठार। तिन भी अंत ना पाया तो हे, नाम बहुण मुक्त क्यों होए। नाभ वस्त ब्रह्म अंत न पाया, नाभ वस्त ब्रह्म अंत न जानिया। गुरमुख नानक नाम पछाणिया, पौड़ी आपे आप निरंजना, जिन आप उपाया। आपे खेल रचायन सब जगत सबाया। त्रैगुण आप सिरजियन माया मोह बधाया। गुर प्रसादी उभरे जिन भाणा पाया। नानक सच वरदा सब सच समाया। नानक सच वरदा सब सच समाया। परम सन्मान योग धन धन सतगुरु साहिब श्री गुरु ग्रंथ साहिब महाराज जी की पावन गोदी च संध्या वेले दे दवाना की हाजरी भर रही गुरु सवारी साध संगत अते घरां विच बैठ के नेट तो हाजरी भर रही गुरु सवारी साध संगत जी, गज वज के फतेह की सांझ पैदा करो। आखो वाहेगुरु जी का खालसा, वाहेगुरु जी की फतेह। गुरु पातशाह ने रहमत वरताई है, कला वरती है। गुरु पातशाह दे बख्शे है उद्दम दा सदका कुछ पल। गुरु गोदी अंदर सभायमान हो करके ਧੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਬੜੇ ਸਤਿਕਾਰਯੋਗ, ਬੜੀ ਮਿਠਾਸ ਵਾਲੇ ਗੁਰੂ ਕੇ ਕੀਰਤਨੀਏ ਭਾਈ ਓਂਕਾਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਲੜੀਵਾਰ ਵਿਚਾਰ ਕੀਤੀ ਜਾਂਦੀ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਮੇਰੇ ਮਾਲਕ ਨੇ ਸਾਰੰਗ ਦੀ ਵਾਰ ਜੋ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਪ੍ਰਮਤਾ ਹੈ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ। ਇਸ ਸਮੁੱਚੇ ਸ਼ਬਦ ਵਿੱਚ ਮਨ ਦੀ ਗੱਲ ਕੀਤੀ ਹੈ, ਸਰੀਰ ਦੀ ਗੱਲ ਕੀਤੀ ਹੈ, ਨਿਰੰਕਾਰ ਦੇ ਵਿਚਾਰ ਕਰਦਿਆਂ ਕਰਦਿਆਂ ਨਿਰੰਕਾਰ ਦੀ ਇੱਕ ਪਹੁੰਚ ਲਈ ਗੁਰੂ ਕੀ ਵਡਿਆਈ, ਗੁਰੂ ਕੀ ਲੋੜ ਦਾ ਜ਼ਿਕਰ ਹੈ। ਧਰਮ ਦੇ ਨਾਂ ਤੇ ਕੀਤੇ ਜਾਂਦੇ ਕਰਮ ਕਾਂਡਾਂ ਦਾ ਨਿਸ਼ੇਧ ਕੀਤਾ ਗਿਆ ਹੈ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਉਸ ਵੱਡੇ ਕੀਆਂ ਵਡਿਆਈਆਂ ਕਰਦਿਆਂ ਹੋਈਆਂ ਨਿਰੰਕਾਰ ਦੇ ਸੰਬੰਧ ਵਿੱਚ ਉਹਦੀ ਵਿਸ਼ਾਲਤਾ, ਉਹਦਾ ਵੱਡਾਪਣ ਤੇ ਉਹਦਾ ਸਾਰੇ ਸੰਸਾਰ ਵਿੱਚ ਰਮਿਆ ਹੋਣ ਦਾ ਜ਼ਿਕਰ ਕੀਤਾ ਗਿਆ। ਮੋਟੇ ਤੌਰ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨੂੰ ਗਿਆਨ ਦਾ ਮੁਜੱਸਮਾ ਕਿਹਾ। ਗੁਰੂ ਨੂੰ ਕਿਹਾ ਗਿਆ ਜਿਹੜੇ ਸਾਡੇ ਅੰਦਰ ਦੇ ਕਪਾਟ ਖੋਲ੍ਹ ਕੇ ਕੂੜ ਨਾਲੋਂ ਤੋੜ ਕੇ ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ।
ਇਉਂ ਕਹਿ ਲਈਏ ਅਸੀਂ ਆਪਣੇ ਮਨ ਕਰਕੇ, ਆਪਣੇ ਔਗਣਾਂ ਕਰਕੇ, ਆਪਣੇ ਕਰਮਾਂ ਕਰਕੇ ਬਹੁਤ ਨਿਸ਼ੇਧ ਹਾਂ। ਹਮ ਅਵਗਣ ਭਰੇ ਏਕ ਗੁਣ ਨਾ ਹੀ, ਇਹ ਸਾਡੀ ਅਵਸਥਾ ਹੈ। ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੋਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇਹ ਸਾਡੀ ਅਵਸਥਾ ਹੈ ਤੇ ਗੁਰੂ ਸਾਡੇ ਤੇ ਤਰਸ ਕਰਦਾ ਹੈ। ਗੁਰੂ ਸਾਨੂੰ ਰੁਲਦੇ ਫਿਰਦਿਆਂ ਨੂੰ ਆਪਣੀ ਗਰਭਕੀ ਚ ਲੈ ਕਰਕੇ ਪਿਆਰ ਨਾਲ ਸਵਾਰਦਾ ਹੈ ਤੇ ਸਾਨੂੰ ਮਨੁੱਖ ਤੋਂ ਦੇਵਤੇ ਬਣਾਉਣ ਦੇ ਮਾਰਗ ਤੇ ਪਾ ਦਿੰਦਾ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਰਾਮੂਲਾ ਜੰਮੂ ਕਸ਼ਮੀਰ ਦੇ ਇਲਾਕੇ ਅੰਦਰ ਜਾ ਰਹੇ ਨੇ ਤੇ ਕੀ ਭਾਣਾ ਵਰਤਦਾ ਹੈ, ਕਿਸੇ ਝਾੜੀ ਵਿੱਚੋਂ, ਕਿਸੇ ਜਾੜ ਵਿੱਚੋਂ ਕਿਸੇ ਨਵ ਜੰਮੇ ਬਾਲਕ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਸੁਣ ਕੇ ਸਿੰਘਾਂ ਨੇ ਗੁਰੂ ਸਾਹਿਬਾਨ ਦੇ ਕੰਨੀ ਆਵਾਜ਼ ਪਈ। ਅਸਲ ਚ ਇਹ ਜਿਹੜੀ ਅਵਸਥਾ ਸੀ, ਕਿਸੇ ਜੋੜੀ ਦੇ ਗ੍ਰਹਿ ਵਿਖੇ ਬਾਲਕ ਪੈਦਾ ਹੋਇਆ,

ਹੋਵੇਗਾ, ਤੁਹਾਡੇ ਘਰ ਕੋਈ ਬਿਪਤਾ ਆ ਕੇ ਪੈਦਾ ਹੋ ਗਈ, ਆਮ ਭੁਲੇਖਾ ਪਾ ਦਿੱਤਾ, ਚੰਗਾ ਹੋਵੇ ਉਹਨੂੰ ਜੰਮਦੇ ਨੂੰ ਮਾਰ ਦਿੱਤਾ ਜਾਏ। ਅਸੀਂ ਬਹੁਤ ਕੁਝ ਕਰਦੇ ਰਹੇ, ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਚੱਲਦਾ, ਆਪਣੇ ਘਰ ਆਪਣੀ ਕੁੱਖ ਹਰੀ ਕਰਨ ਲਈ ਕਿਸੇ ਦੀ ਕੁੱਖ ਨੂੰ ਉਜਾੜ ਦੇਣਾ, ਕਿਸੇ ਦੇ ਪੁੱਤ ਦੀ ਬਲੀ ਦੇ ਦੇਣੀ, ਤਾਂਤਕਾਂ ਦੇ ਆਖੇ ਲੱਗ ਕੇ ਅਜੇ ਵੀ ਚੱਲਦਾ। ਏਦਾਂ ਦਾ ਭੁਲੇਖਾ ਉਸ ਜੋੜੀ ਨੂੰ ਪਾ ਦਿੱਤਾ ਗਿਆ ਤੇ ਹੁਣ ਮਾਂ ਬਾਪ ਦੀ ਕਿੱਥੇ ਹਿੰਮਤ ਪੈਂਦੀ ਹੈ ਵੀ ਇਹ ਢਿੱਡੋਂ ਜੰਮੇ ਨੂੰ ਮਾਰ ਦੇਣ? ਬੜੀ ਔਖੀ ਬਾਤ ਹੈ। ਬੱਚੇ ਨੂੰ ਚੁੱਕਿਆ ਉਸ ਬਾਪ ਨੇ ਤੇ ਬਾਰ ਬਾਰ ਨਗਰ ਤੋਂ ਬਾਰ ਬਾਰ ਦੂਰ ਲੈ ਗਿਆ ਤੇ ਮਾਰਨ ਦੀ ਹਿੰਮਤ ਨਾਲ ਪਈ ਜਿਉਂਦੇ ਨੂੰ ਝਾੜੀਆਂ ਵਿੱਚ ਸੁੱਟ ਕੇ ਤੇ ਆ ਗਿਆ। ਹੁਣ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ, ਜਦੋਂ ਸੱਚੇ ਪਾਤਸ਼ਾਹ ਕੋਈ ਕਲਾ ਵਰਤਾਉਣੀ ਹੋਵੇ, ਕਹਿਣ ਲੱਗੇ ਛੇਵੇਂ ਪਾਤਸ਼ਾਹ ਉੱਥੋਂ ਦੀ ਗੁਜ਼ਰ ਰਹੇ ਨੇ ਤੇ ਉਸ ਬਾਲਕ ਦਾ ਰੋ ਰੋ ਕੇ ਮੰਦਾ ਹਾਲ ਹੋਇਆ। ਸੱਚੇ ਪਾਤਸ਼ਾਹ ਦੇ ਕੰਨੀ, ਗੁਰਸਿੱਖਾਂ ਦੇ ਕੰਨੀ ਉਸ ਬਾਲਕ ਦੇ ਰੋਣ ਦੀ ਆਵਾਜ਼ ਆਈ, ਖਰੇ ਕਦੋਂ ਦਾ ਰੋ ਰਿਹਾ? ਸਤਿਗੁਰੂ ਜੀ ਨੇ ਘੋੜੇ ਤੇ ਚੜ੍ਹੇ ਹੋਇਆ ਕਿਹਾ, ਗੁਰਸਿੱਖਾਂ ਨੂੰ ਵੇਖੋ ਭਲਾ ਕੀ ਹੈ, ਕਿੱਡਿਆਂ ਕਰਮਾਂ ਵਾਲਾ ਉਹ ਬੱਚਾ ਹੋਏਗਾ ਜਿਹਦਾ ਰੋਣਾ ਗੁਰੂ ਦੇ ਕੰਨੀ ਪੈ ਗਿਆ। ਬਸ ਜਿਸ ਦਾ ਰੋਣਾ ਗੁਰੂ ਕੇ ਕੰਨੀ ਪੈ ਜਾਏ, ਜਿਹਦਾ ਰੋਣਾ ਗੁਰੂ ਸੁਣ ਲਵੇ, ਫਿਰ ਉਹਦਾ ਸਾਰੀ ਜ਼ਿੰਦਗੀ ਦਾ ਰੋਣਾ ਮਿਟ ਜਾਂਦਾ ਹੈ। ਗੁਰੂ ਕਲਾ ਵਰਤਾਉਂਦਾ ਆਪਣੀ। ਉਸ ਬੱਚੇ ਨੂੰ ਵੇਖਿਆ ਜਾ ਕੇ ਗੁਰਸਿੱਖਾਂ ਨੇ ਤੇ ਬੜਾ ਰੁੜਿਆ ਹੋਇਆ, ਜੀ ਜੰਤੂ ਨੂੰ ਚਿੰਬੜਿਆ ਹੋਇਆ, ਰੋ ਰੋ ਕੇ ਮੰਦਾ ਹਾਲ, ਮੂੰਹ ਚ ਦੰਦ ਨੇ ਕੁਛ ਵੈਸੇ ਹੀ ਇਸ ਤਰ੍ਹਾਂ ਦੀ ਸ਼ਕਲ ਕੁਛ ਹੋਰ ਬਣ ਗਈ। ਗੁਰਸਿੱਖਾਂ ਨੇ ਆ ਕੇ ਕਿਹਾ, ਸਤਿਗੁਰ ਸੱਚੇ ਪਾਤਸ਼ਾਹ ਝਾੜੀ ਵਿੱਚ ਇੱਕ ਬਾਲਕ, ਬੜਾ ਕੁਥਰਾ ਜਿਹਾ ਬਾਲਕ ਝਾੜੀ ਵਿੱਚ ਰੋਂਦਾ ਪਿਆ। ਗੁਰੂ ਪਾਤਸ਼ਾਹ ਘੋੜੇ ਤੋਂ ਉਤਰੇ, ਉਸ ਬੱਚੇ ਕੋਲ ਗਏ, ਉਸ ਬੱਚੇ ਨੂੰ ਵੇਖ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਕਹਿਣ ਲੱਗੇ, ਗੁਰਸਿੱਖੋ ਇਹ ਕੁਥਰਾ ਨਹੀਂ, ਇਹ ਤੇ ਬੜਾ ਸੁਥਰਾ ਹੈ। ਹੁਣ ਜਿਹਦੇ ਵੱਲ ਗੁਰੂ ਕੀ ਸੁਰਲੀ ਨਜ਼ਰ ਪੈ ਜਾਏ, ਗੁਰੂ ਕੁਥਰੇ ਤੋਂ ਸੁਥਰਾ ਕਰ ਹੀ ਦਿੰਦਾ ਹੈ ਨਾ। ਅਸੀਂ ਛੱਡ ਛੱਡ ਕੇ ਭੱਜ ਭੱਜ ਕੇ ਗੁਰੂ ਕੀ ਗੋਦੀ ਚੋਂ ਨਿਕਲ ਨਿਕਲ ਜਾਂਦੇ ਹਾਂ, ਗੁਰੂ ਤੇ ਬਿਠਾਉਂਦਾ ਪਿਆ, ਆਤ ਨੂੰ ਸੁਥਰਾ ਕਰ ਦੇਵੋ। ਗੁਰਸਿੱਖੋ ਇਹ ਗੁਰੂ ਕੀ ਗੋਦੀ ਚ ਹੀ ਪਲਿਆ, ਗੁਰੂ ਕੇ ਸੈਨਾ ਵਿੱਚ ਹੀ ਪਲਿਆ, ਗੁਰੂ ਕੇ ਸਾਹਮਣੇ ਪਲਿਆ, ਗੁਰੂ ਘਰ ਨੇ ਪਾਲ ਲਿਆ ਇਸ ਬੱਚੇ ਨੂੰ। ਬੜਾ ਹਿਸਟਰੀ ਇਹਦੇ ਨਾਲ ਜੁੜੀ ਹੋਈ ਹੈ। ਇਹ ਗੁਰਮਤ ਨੂੰ ਪ੍ਰਣਾ ਗਿਆ, ਗੁਰਮਤ ਨੂੰ ਸਮਝ ਗਿਆ ਤੇ ਇਹਦਾ ਸੁਭਾਅ ਬੜਾ ਹਾਸ ਰਸ ਵਾਲਾ ਸੀ ਤੇ ਲੋਕਾਂ ਨੂੰ ਸਮਝਾਉਣ ਲਈ ਇਹ ਕਲਾ ਵਰਤਦਾ ਸੀ। ਪਹਿਲਾਂ ਲੋਕਾਂ ਨੂੰ ਗੁੰਝਲ ਪਾ ਦੇਣੀ, ਉਸ ਗੁੰਝਲ ਵਿੱਚੋਂ ਕੱਢਦੇ ਹਾਂ, ਬੜੇ ਸੱਜੇ ਢੰਗ ਨਾਲ ਗੁਰਮਤ ਦਾ ਗਿਆਨ ਦੇ ਦੇਣਾ ਇਹਦੇ ਵੱਸ ਹੈ। ਇਹਨੂੰ ਇੱਕ ਧੂਣੇ ਦਾ ਮਾਲਕ ਵੀ ਦਿੱਤਾ, ਪ੍ਰਚਾਰ ਦੀ ਜ਼ਿੰਮੇਵਾਰੀ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤੀ ਸੀ। ਇਹ ਗੁਰਬਾਣੀ ਨੂੰ ਇਹਨੇ ਧਿਆਨ ਨਾਲ ਸੁਣਦਾ ਸੀ। ਇੱਕ ਦਿਨ ਸੁਣਦਿਆਂ ਸੁਣਦਿਆਂ ਗੁਰੂ ਵੱਲ ਪਿੱਠ ਕਰ ਲਈ, ਜਿੱਥੇ ਕੀਰਤਨੀ ਕੀਰਤਨ ਕਰਦੇ ਪਏ ਸਨ ਤੇ ਬਹਿ ਗਿਆ ਤੇ ਉੱਥੇ ਆਂਢ ਗੁਆਂਢ ਜੇ ਬੈਠੇ ਸਨ, ਕਹਿਣ ਲੱਗੇ ਹੱਦ ਹੋ ਗਈ, ਚੰਗਾ ਸਿੱਖ ਹੈ, ਗੁਰੂ ਕਹਿੰਦਾ ਮੇਰਾ ਬੜਾ ਪਿਆਰਾ ਹੈ ਤੇ ਗੁਰੂ ਵੱਲ ਨੂੰ ਪਿੱਠ ਕਰਕੇ ਬਹਿ ਗਿਆ। ਇਹਨੂੰ ਗੁਰੂ ਘਰ ਨਿਰਾਦਰ ਕਰ ਰਹੇ ਤੇ ਪਤਾ ਹੀ ਨਹੀਂ ਲੱਗਦਾ। ਕਹਿਣ ਲੱਗਾ, ਉਹਨੂੰ ਪੁੱਛਿਆ ਗਿਆ, ਭਾਈ ਸਿੱਖਾ ਕੀ ਗੱਲ ਹੋਈ ਦੀਵਾਨ ਦੀ ਸਮਾਪਤੀ ਤੋਂ ਬਾਅਦ? ਕਹਿਣ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰਬਾਣੀ ਨਾ ਚਪੇੜਾ ਮਾਰਦੀ ਹੈ, ਕਾਲ ਕਰੋ ਗੁਰੂ ਕੀ ਹਜ਼ੂਰੀ ਚ ਬੈਠਿਆ ਸਾਡੇ ਪਾਪ ਨਾ ਕੰਮਣ ਤੇ ਸਮਝੋ ਅਸੀਂ ਇਹ ਚ ਬੈਠੇ ਨੇ। ਸਾਡਾ ਸੰਬੰਧ ਸ਼ਬਦ ਨਾਲ ਨਹੀਂ ਜੁੜਿਆ ਜੀ। ਸ਼ਹਿਨਸ਼ਾਹ ਗਨਾ ਇੰਨੇ ਬਾਣੀ ਪੜਨ ਵਾਲੇ ਗੁਰੂ ਕੇ ਸਿੱਖ ਪੜ ਰਹੇ ਸਨ, ਮੈਨੂੰ ਚਪੇੜਾਂ ਪੈ ਰਹੀਆਂ ਸਨ ਤੇ ਮੈਂ ਇੱਕ ਪਾਸਾ ਪਹਿਲਾਂ ਖਾਧੀਆਂ ਫਿਰ ਦੂਜੇ ਪਾਸੇ ਖਾਧੀਆਂ, ਹਾਰ ਕੇ ਪਿੱਠ ਕਰ ਲਈ ਪਈ, ਹੁਣ ਗੁਰਬਾਣੀ ਹੁਣ ਮਾਰੇਗੀ, ਮਾਰੀ ਜਾ ਪਈ। ਮਕਸਦ ਸੀ ਗੁਰੂ ਕੇ ਸਿੱਖਾ, ਜੇ ਗੁਰੂ ਕੀ ਹਜ਼ੂਰ ਚ ਬੈਠਿਆਂ ਬੈਠਿਆਂ ਤੇਰੇ ਗੁਰੂ ਕੀਆਂ ਝਿੜਕਾਂ ਨਾ ਪਈਆਂ ਨਾ,
ਤੇ ਸਮਝ ਲਾ ਅਜੇ ਕੋਈ ਬਾਤ

ਬਸ ਬਣੀ ਨੀ ਗੁਰੂ ਗੁਰ ਝਿੜਕੇ ਤਾਂ ਮਿੱਠਾ ਲੱਗੇ ਬਸ ਤਾਂ ਸਾਡੀ ਐਸੀ ਜਾਂ ਗੁਰ ਝਿੜਕੇ ਤਾਂ ਮਿੱਠਾ ਲੱਗੇ ਜੇ ਗੁਰੂ ਝਿੜਕ ਵੀ ਦੇਵੇ ਨਾ ਤੇ ਸਿੱਖ ਨੂੰ ਮਿੱਠਾ ਲੱਗਣਾ ਚਾਹੀਦਾ ਕਈ ਨਾਰਾਜ਼ ਹੋ ਜਾਂਦੇ ਨੇ ਗੁਰੂ ਕੋ ਗਿਆ ਮੈਂ ਆਹ ਚੀਜ਼ ਮੰਗੀ ਮੈਨੂੰ ਦਿੱਤੀ ਤੇ ਕੀ ਮੇਰਾ ਨੁਕਸਾਨ ਹੋ ਗਿਆ ਭਾਈ ਨਹੀਂ ਤੇਰਾ ਨੁਕਸਾਨ ਗੁਰੂ ਨਹੀਂ ਜੇ ਕਰਦਾ ਗੁਰੂ ਤੇ ਫਾਇਦਾ ਕਰਦਾ ਗੁਰੂ ਕੇ ਪੁੱਤਰ ਹਾਂ ਅਸੀਂ ਕਬੂਤਰ ਵੀ ਹੋਈਏ ਤਾਂ ਵੀ ਸੱਚੇ ਪਾਤਸ਼ਾਹ ਰਹਿਮਤ ਕਰਦਾ ਹੈ ਮਾਂ ਬਾਪ ਲਈ ਬੱਚਾ ਕਦੀ ਕਬੂਤਰ ਨਹੀਂ ਹੁੰਦਾ ਕਿੰਨਾ ਮਾੜਾ ਹੋਵੇ ਮਾਂ ਬਾਪ ਜਿਹੜਾ ਨਾ ਉਹਦਾ ਭਲਾ ਹੀ ਸੋਚਦਾ ਹੈ ਤਾਂ ਚਪੇੜ ਮਾਰਦੇ ਉਹ ਗੱਲ ਵੱਖਰੀ ਪਰ ਉਹਦੀ ਚਪੇੜ ਵੀ ਸਵਾਰਨ ਲਈ ਹੁੰਦੀ ਹੈ ਜਿਹਨੇ ਮਾਂ ਬਾਪ ਦੀਆਂ ਚਪੇੜਾਂ ਖਾ ਲਈਆਂ ਤੇ ਸਹਾਰ ਲਈਆਂ ਉਹ ਕਾਮਯਾਬ ਹੋਏਗਾ ਜ਼ਿੰਦਗੀ ਚ ਐਸੀ ਇੱਕ ਗੱਲ ਤੇ ਸ਼ਹਿਨਸ਼ਾਹ ਨੇ ਉਹਦੇ ਨਾਲ ਸਾਨੂੰ ਸਮਝਾਉਣਾ ਕੀਤਾ ਭਾਈ ਜਦੋਂ ਗੁਰੂ ਕੀ ਹਜ਼ੂਰੀ ਚ ਬੈਠੇ ਹੋ ਨਾ ਇੰਨੀ ਇਕਾਗਰਤਾ ਨਾਲ ਬੈਠੋ ਕਿ ਗੁਰੂ ਕੀ ਹਰ ਬਾਤ ਸਾਨੂੰ ਸਮਝ ਆਵੇ ਨਹੀਂ ਸਮਝ ਆਈ ਤਾਂ ਵੀ ਸਾਡਾ ਬੈਠਣਾ ਪ੍ਰਵਾਨ ਹੈ ਕੁਛ ਸਮਾਂ ਲੰਘਿਆ ਹੈ ਫੁਰਨੇ ਬੰਦ ਹੋਏ ਨੇ ਗੁਰੂ ਕੀ ਹਜ਼ੂਰੀ ਚ ਬੈਠੇ ਹਾਂ ਤੇ ਜੇ ਕਿਤੇ ਸਾਡੀ ਸੁਰਤ ਸ਼ਬਦ ਦਾ ਸੁਮੇਲ ਹੋ ਜਾਏ ਤੇ ਫਿਰ ਸੋਹਣੇ ਤੇ ਸੁਹਾਗਾ ਹੁਣ ਸੱਚੇ ਪਾਤਸ਼ਾਹ ਇੱਥੇ ਜ਼ਿਕਰ ਕਰਦੇ ਨੇ ਇਸੇ ਵਾਰ ਵਿੱਚ ਨਿਰੰਕਾਰ ਇੱਕ ਹੈ ਸਾਰੀ ਕਾਇਨਾਤ ਵਿੱਚ ਸਮਾਇਆ ਹੋਇਆ ਹਰ ਇੱਕ ਦੇ ਵਿੱਚ ਸਮਾਇਆ ਸਾਡੇ ਸਭ ਦੇ ਵਿੱਚ ਉਹ ਗੱਲ ਵੱਖਰੀ ਵੀ ਅਸੀਂ ਨਜ਼ਰ ਨਹੀਂ ਮਾਰਦੇ ਅਸੀਂ ਸੰਸਾਰ ਭਾਲਦੇ ਫਿਰਦੇ ਹਾਂ ਸਾਨੂੰ ਸੰਸਾਰ ਦਾ ਸਭ ਕੁਝ ਪਤਾ ਸਾਨੂੰ ਆਪਣੇ ਆਪ ਬਾਰੇ ਨਹੀਂ ਪਤਾ ਮਨੁੱਖ ਅੰਦਰ ਦੀ ਝਾਤੀ ਮਾਰਦਾ ਹੀ ਨਹੀਂ ਇਹ ਬੜੀ ਕਮਜ਼ੋਰੀ ਹੈ ਗੁਰੂ ਅੰਦਰ ਝਾਕਣ ਨੂੰ ਕਹਿੰਦਾ ਤੇ ਗੁਰੂ ਵੀ ਜਦੋਂ ਤੱਕਦਾ ਨਾ ਸਿੱਖ ਨੂੰ ਅੰਦਰੋਂ ਤੱਕਦਾ ਬਾਹਰੋਂ ਨਹੀਂ ਬਾਹਰੋਂ ਕਿੰਨਾ ਕੁ ਸਿੱਖ ਬਣਿਆ ਫਿਰੇ ਜੇ ਅੰਦਰ ਸਿੱਖੀ ਨਹੀਂ ਤੇ ਗੁਰੂ ਨੂੰ ਪ੍ਰਵਾਨ ਨਹੀਂ ਇਸ ਪਾਵਨ ਸ਼ਬਦ ਵਿੱਚ ਮੇਰੇ ਮਾਲਕ ਨੇ ਰਹਿਮਤ ਕੀਤੀ ਹੈ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਉਹਦੇ ਨਾਲ ਗਿਆਨ ਹੁੰਦਾ ਹੈ ਗੁਰੂ ਮਾਰਗ ਦੱਸ ਦਿੰਦਾ ਹੈ ਤੇ ਮਾਰਗ ਤੇ ਚੱਲਣ ਵਾਲਾ ਪੰਥੀ ਬਣ ਜਾਂਦਾ ਪੰਥੀ ਬਣ ਜਾਂਦਾ ਤੇ ਜਿਹੜਾ ਗੁਰੂ ਕੇ ਮਾਰਗ ਦੇ ਆਖੇ ਲੱਗ ਕੇ ਤੁਰ ਪਏਗਾ ਉਹ ਪਹੁੰਚੇਗਾ ਆਪਣੇ ਟੀਚੇ ਤੇ ਕਿਉਂਕਿ ਗੁਰੂ ਜਦੋਂ ਵੀ ਮਾਰਗ ਵਿਖਾਉਂਦਾ ਤੇ ਸਹੀ ਵਿਖਾਉਂਦਾ ਤੇ ਸਿਖਾਇਆ ਗਾਡੀ ਰਾਹ ਦੱਸਦਾ ਬੜਾ ਸੌਖਾ ਚੱਲੇ ਬੜੇ ਮਾਰਗ ਨਿਰੰਕਾਰ ਤੱਕ ਪਹੁੰਚਣ ਦੇ ਲਈ ਐਵਰੇਜ ਚੋਟੀ ਸਭ ਤੋਂ ਉੱਚੀ ਹੈ ਸੰਸਾਰ ਦੀ ਚੋਟੀ ਉਹ ਤੱਕ ਬੜੇ ਲੋਕ ਪਹੁੰਚੇ ਨੇ ਕੋਈ ਨੇਪਾਲ ਵੱਲੋਂ ਚੜ੍ਹ ਜਾਂਦਾ ਹੈ ਕੋਈ ਤਿੱਬਤ ਵੱਲੋਂ ਚੜ੍ਹ ਜਾਂਦਾ ਹੈ ਕੋਈ ਭਾਰਤ ਵੱਲੋਂ ਚੜ੍ਹ ਜਾਂਦਾ ਹੈ ਕੋਈ ਚੀਨ ਵੱਲੋਂ ਚੜ੍ਹ ਜਾਂਦਾ ਰਸਤੇ ਬੜੇ ਨੇ ਕਿਸੇ ਨੂੰ ਬਹੁਤ ਕੁਝ ਔਖਾ ਹੋਣਾ ਪੈਂਦਾ ਕਿਸੇ ਦਾ ਸ਼ਿਕਾਇਤ ਹੋ ਜਾਂਦਾ ਪਹੁੰਚਦੇ ਸਭ ਇੱਕ ਟੀਚੇ ਤੇ ਇਹਦੇ ਧਰਮ ਬੜੇ ਨੇ ਸੰਸਾਰ ਤੇ ਕਿਸੇ ਦੇ ਤੁਰ ਪਓ ਪਹੁੰਚੋਗੇ ਲਕਸ਼ ਤੇ ਨਿਰੰਕਾਰ ਕੋਲ ਪਹੁੰਚਣ ਦੀ ਅਵਸਥਾ ਹਰ ਇੱਕ ਥਾਂ ਹੈ ਗੁਰਮਤ ਨੇ ਗਾਡੀ ਰਾਹ ਦਿੱਤਾ ਸਨ ਸੁਖਾਨ ਮਾਰਗ ਦਿੱਤਾ ਮੇਰੇ ਮਾਲਕ ਨੇ ਤੇ ਆਪਾਂ ਉਸ ਮਾਰਗ ਦੇ ਪਾਂਧੀ ਬਣਨਾ ਤੇ ਚੇਤਾ ਰੱਖਿਓ ਗੁਰੂ ਕਿਰਪਾ ਕਰਦਾ ਜਦੋਂ ਗੁਰੂ ਘਰ ਆ ਜਾਂਦੇ ਨਾ ਇਹ ਰਹਿਮਤ ਤੋਂ ਬਿਨਾਂ ਨਹੀਂ ਜੇ ਆ ਜਾਂਦਾ ਬਹਾਨਾ ਕੋਈ ਵੀ ਹੋਏ ਮੈਂ ਅੱਗੇ ਵੀ ਜ਼ਿਕਰ ਕਰਦਾ ਨਾ ਕਿਸੇ ਬਿਪਤਾ ਦਾ ਮਾਰਿਆ ਕਿਸੇ ਦੁੱਖ ਦਾ ਮਾਰਿਆ ਵੀ ਗੁਰੂ ਕੋ ਆ ਗਿਆ ਸਮਝ ਲਓ ਉਹ ਦੁੱਖ ਵੀ ਦਾਰੂ ਹੈ ਜਿਹੜਾ ਸਾਨੂੰ ਗੁਰੂ ਕੋਲ ਲੈ ਕੇ ਆ ਗਿਆ ਇੱਥੇ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਗੁਰੂ ਅੰਗਦ ਦੇ ਮਹਾਰਾਜੇ ਸਲੋਕ ਮਹਲਾ ਦੂਜਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਹੁਣ ਸਰੀਰ ਦਾ ਜ਼ਿਕਰ ਕਰਕੇ ਸਾਨੂੰ ਕਿਸ ਮਾਰਗ ਵੱਲ ਤੋਰਨਾ ਚਾਹੁੰਦੇ ਨੇ ਜਿਹੜਾ ਇਸ਼ਾਰਾ ਸੱਚੇ ਪਾਤਸ਼ਾਹ ਦੇ ਰਹੇ ਨੇ ਸਮਝਿਆ ਜੇ ਕਿ ਮਨ ਰੂਪੀ ਇੱਕ ਕੋਠਾ ਹੈ ਜਿਹਦੇ ਸਰੀਰ ਦਾ ਛੱਤ ਪਈ ਹੋਈ ਹੈ ਸਰੀਰ ਦੇ ਅੰਦਰ ਮਨ ਵੱਸਦਾ ਇਸ ਲਈ ਸਰੀਰ ਬਾਹਰ ਹੀ ਹੈ ਛੱਤ ਮੰਨਿਆ ਗਿਆ ਕਹਿੰਦੇ ਤਨ ਛੱਤ ਮਨ ਕੋਠਾ ਹੈ ਤੇ ਪਾਹੂ ਨਿਵਲ ਇਸ ਮਨ ਉਸ ਤਨ ਦੇ ਮਨ ਦੇ ਕੋਠੇ ਨੂੰ ਜਿੰਦਰਾ ਮਾਰਿਆ ਹੋਇਆ ਪਾਹੂ ਨਿਵਲ ਹੁੰਦਾ ਜਾਨਵਰ ਦੇ ਪੈਰ ਵਿੱਚ ਮਾਰਿਆ ਜਾਣ ਵਾਲਾ ਜਿੰਦਰਾ ਮਨ ਨੂੰ ਜਿੰਦਰਾ ਵੱਜਿਆ ਹੋਇਆ ਮਾਇਆ ਦਾ ਤੇ ਇਹਦੀ ਕੁੰਜੀ ਕਿਹਦੇ ਕੋਲ ਆ
ਗੁਰ ਕੁੰਜੀ, ਗੁਰੂ ਦੇ ਕੋਲ ਕੁੰਜੀ ਹੈ, ਗੁਰ ਹੀ ਕੁੰਜੀ ਹੈ, ਗੁਰੂ ਦਾ ਗਿਆਨ ਹੀ ਕੁੰਜੀ ਹੈ। ਗੁਰ, ਗੁਰ ਦਾ ਮਤਲਬ ਫਾਰਮੂਲਾ। ਗੁਰ ਦੇ ਨਾਲ ਇਸਨੂੰ ਖੋਲਿਆ ਜਾ ਸਕਦਾ ਹੈ। ਨਾਲ ਕਹਿੰਦੇ ਨਾਨਕ ਗੁਰਬਿਨ, ਕਹਿਣ ਲੱਗੇ ਗੁਰੂ ਤੋਂ ਬਿਨਾਂ ਮਨ ਕਾ ਤਾਕ ਨ ਉਗੜੈ। ਮਨ ਦਾ ਇਹ ਮਾਇਆ ਵਾਲਾ ਤਾਲਾ ਨਹੀਂ ਖੁੱਲਦਾ ਕਿਸੇ ਵੀ ਢੰਗ ਨਾਲ, ਗੁਰੂ ਤੋਂ ਬਿਨਾਂ ਨਹੀਂ ਜੀ ਖੁੱਲਦਾ, ਆਪਣੇ ਵਾਸਤੇ ਹੀ ਹੈ। ਅਵਰ ਨਾ ਕੁੰਜੀ ਹੱਥ, ਇਸ ਤਾਲੇ ਨੂੰ ਖੋਲਣ ਲਈ ਕੁੰਜੀ ਹੋਰ ਕਿਸੇ ਦੇ ਕੋਲ ਨਹੀਂ, ਇੱਕੋ ਇੱਕ ਕੁੰਜੀ ਹੈ ਤੇ ਉਹ ਗੁਰੂ ਦੇ ਕੋਲ ਹੈ, ਉਹ ਗੁਰ ਦੇ ਕੋਲ ਹੈ। ਗੁਰ ਜਦੋਂ ਹੱਥ ਵਿੱਚ ਆ ਗਿਆ, ਜਦੋਂ ਫਾਰਮੂਲਾ ਹੱਥ ਆ ਗਿਆ ਵੀ ਕਿਵੇਂ ਖੋਲਣਾ, ਤਾਂ ਹੀ ਖੁੱਲੇਗਾ ਵਰਨਾ ਨਹੀਂ। ਹੁਣ ਬੜੇ ਯਤਨ ਹੋਏ ਸੰਸਾਰ ਤੇ, ਉਹਨਾਂ ਜ਼ਿਕਰ ਮੇਰੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਨੇ ਅਗਲੇ ਪਾਵਨ ਸ਼ਬਦ ਦੇ ਵਿੱਚ, ਸ਼ਲੋਕ ਵਿੱਚ। ਨਾ ਭੀਜੈ ਰਾਗੀ ਨਾਦੀ ਵੇਦ। ਹੁਣ ਮਨ ਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਕਿ ਮਨ ਨੂੰ ਕਿਵੇਂ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ। ਮਾਇਆ ਦੇ ਲੋਕ ਵਿੱਚੋਂ, ਮਾਇਆ ਦੇ ਤਾਲੇ ਵਿੱਚੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ ਤਾਂ ਕਿ ਨਿਰੰਕਾਰ ਨਾਲ ਸਾਂਝ ਬਣ ਜਾਏ। ਸਭ ਤੋਂ ਪਹਿਲਾਂ ਤਾਲਾ ਹੀ ਤੋੜਨਾ ਪੈਣਾ, ਤਾਲਾ ਖੋਲਣਾ ਪੈਣਾ। ਗੁਰੂ ਕੋਲੋਂ ਕੁੰਜੀ ਲੈਣੀ ਹੈ, ਗੁਰੂ ਕੋਲੋਂ ਗੁਰ ਲੈਣਾ ਹੈ, ਤੇ ਫਿਰ ਇਸ ਮਨ ਨੇ ਨਿਰੰਕਾਰ ਦੇ ਰੰਗ ਵਿੱਚ ਭਿੱਜ ਜਾਣਾ ਹੈ। ਉਹਦੇ ਅੰਤਾਰ, ਉਹਦੇ ਗਿਆਨ ਵਿੱਚ ਇਹਨੇ ਟੁੱਬੀ ਲਾ ਲੈਣੀ ਹੈ, ਫਿਰ ਇਹ ਬੁਰੇ ਕੰਮ ਵਾਲੇ ਪਾਸੇ ਤੋਂ ਰੁਕ ਜਾਣਾ ਹੈ। ਫਿਰ ਮਾਇਆ ਦਾ ਪ੍ਰਭਾਵ ਨਹੀਂ ਪਏਗਾ, ਮਾਇਆ ਗੁਜਰਾਨ ਹੋਵੇਗੀ। ਮਾਇਆ ਚਾਹੀਦੀ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ। ਪਰ ਮਾਇਆ ਪਿੱਛੇ ਜੀਵਨ ਬਰਬਾਦ ਕਰ ਦੇਣਾ ਇਹ ਠੀਕ ਨਹੀਂ ਹੈ। ਗੁਰੂ ਪਾਤਸ਼ਾਹ ਤੇ ਰਹਿਮਤ ਪਤਾ ਚਿੱਤੇ ਰੱਖਣ ਵਾਲੀ ਬਾਤ ਹੈ। ਕਬੀਰ ਜੀ ਦਾ ਪਾਵਨ ਵਚਨ ਸੀ, ਬੜਾ ਗਿਆਨਮਈ, ਸਮਝ ਬਹੁਤ ਮਗਰੋਂ ਜਾ ਕੇ ਮੈਨੂੰ ਵੀ ਮਗਰੋਂ ਆਈ। ਕਹਿਣ ਲੱਗੇ ਬੀਬੀ ਕੋਈ ਚੱਕੀ ਤੋਂ ਆਟਾ ਪੀਸਣ ਗਈ, ਆਟਾ ਪੀਸ ਕੇ ਉਹ ਛੋਲਿਆਂ ਦਾ ਹੋਏਗਾ, ਉਹ ਦਾਲਾਂ ਦਾ ਕਿਸੇ ਦਾਲ ਨੂੰ ਪੀਸਿਆ ਹੋਏਗਾ, ਜਾਂ ਮੱਕੀ ਹੋਏਗੀ, ਜਾਂ ਬਾਜਰਾ ਹੋਏਗਾ, ਜਾਂ ਕਣਕ ਹੋਏਗੀ। ਪੰਡ ਬਣ ਕੇ ਸਿਰ ਤੇ ਰੱਖ ਕੇ ਲਿਆ ਰਹੀ ਹੈ ਤੇ ਚਿੱਕੜ ਹੈ ਗਲੀ ਦੇ ਵਿੱਚ, ਬਹੁਤ ਜ਼ਿਆਦਾ ਗਾਰਾ ਹੈ। ਉਸਨੂੰ ਟੱਪਣ ਲੱਗੀ ਛਾਲ ਮਾਰ ਕੇ ਤੇ ਉਹ ਪੰਡ ਖੁੱਲ ਗਈ, ਚੀਕੜ ਆਟਾ ਗਿਰ ਪਰਿਓ, ਆਟਾ ਗਿਰ ਪਿਆ। ਹੁਣ ਚਿੱਕੜ ਵਿੱਚੋਂ ਆਟੇ ਨੂੰ ਕਿਵੇਂ ਕੱਢਿਆ ਜਾਏ? ਕਛੂ ਨਾ ਆਇਓ ਹਾਥ, ਉਹਦੇ ਚ ਕੁਛ ਵੀ ਕੰਮ ਦਾ ਨਹੀਂ ਰਹਿ ਗਿਆ, ਕੁਛ ਹੱਥ ਨਹੀਂ ਆਇਆ। ਤੇ ਨਾਲ ਹੀ ਅਗਲੀ ਪੰਕਤੀ ਕਹਿਤਾ ਵੀ ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਤ। ਕਹਿਣ ਲੱਗੀ ਮੈਂ ਪੀਂਦਿਆਂ ਪੀਂਦਿਆਂ, ਕਬੀਰ ਜੀ ਕਹਿੰਦੇ ਨੇ ਪੀਂਦਿਆਂ ਪੀਂਦਿਆਂ ਜੇ ਚਾਰ ਦਾਣੇ ਮੂੰਹ ਚ ਪਾ ਲਿਆ ਨਾ, ਉਹ ਨਾਲ ਨਿਭ ਗਿਆ, ਬਾਕੀ ਕਿਸੇ ਕੰਮ ਨਹੀਂ। ਮਾਇਆ ਇੰਨੀ ਕੁ ਚਾਹੀਦੀ ਵੀ ਨਾਲ ਖਰਚੇ ਖੁਰਚੇ ਜੋਗੀ, ਖਾਣ ਪੀਣ ਜੋਗੀ ਚਾਹੀਦੀ ਹੈ ਜੀ, ਪੰਡਾਂ ਬੰਨ ਲਈਆਂ ਤੇ ਕਿਸੇ ਕੰਮ ਨਹੀਂ, ਪਤਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣੇ। ਜ਼ਿੰਦਗੀ ਨੂੰ ਜਿਉਣਾ ਹੈ, ਲੇਕਿਨ ਨਾਲ ਨਾਲ ਮਰਨਾ ਵੀ ਹੈ। ਆਪਣੇ ਹਿੱਸੇ ਦੇ ਸੁੱਖ ਆਨੰਦ ਖਰਚਾ ਵੀ ਕਰਨਾ ਸਾਡਾ ਫਰਜ਼ ਬਣਦਾ ਹੈ। ਪਹਾੜ ਘੁੰਮਣੇ ਨੇ, ਦਰਿਆਵਾਂ ਦੇ ਕੰਢੇ ਦੇ, ਸਮੁੰਦਰ ਦੇ ਕੰਢੇ ਤੇ ਜਾ ਕਰਕੇ ਮਨ ਦੀ ਖੁਸ਼ੀ ਲੱਭਣੀ, ਕੁਦਰਤ ਦੀ ਗੋਦ ਵਿੱਚ ਚਲੇ ਜਾਣਾ, ਬਾਲ ਬੱਚਾ ਨਾਲ ਲੈਣਾ, ਪਰਿਵਾਰ ਵਿੱਚ ਹੱਸ ਖੇਡ ਲੈਣਾ, ਇਹ ਨਾਲ ਨਾਲ ਜ਼ਰੂਰੀ ਹੈ। ਅਸੀਂ ਕਹਿੰਦੇ ਕੋਈ ਨਹੀਂ ਕਰ ਲਵਾਂਗੇ, ਪਹਿਲਾਂ ਆਹ ਬਣਾ ਲਈਏ, ਘਰ ਬਣ ਜਾਏ, ਫਿਰ ਆਹ ਬਣ ਜਾਏ, ਫਿਰ ਮੇਰੇ ਬੱਚੇ ਪੜ ਜਾਣ। ਨਹੀਂ ਭਾਈ, ਫਿਰ ਕੀਚੜ ਆਟਾ ਗਿਰ ਪਰੇ ਵਾਲੀ ਗੱਲ ਹੀ ਬਣਨੀ ਹੈ। ਕਛੂ ਨਾ ਆਇਓ ਹੱਥ, ਤੁਹਾਡੇ ਹੱਥ ਤੇ ਉਹੀ ਜਿਹੜਾ ਤੁਸੀਂ ਮਾਣ ਲਿਆ। ਜ਼ਿੰਦਗੀ ਨੂੰ ਮਰਨਾ ਹੈ, ਸਭ ਤੋਂ ਸੌਖਾ ਤਰੀਕਾ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਗਿਆਨ ਨਾਲ ਆਪਣੇ ਆਪ ਨੂੰ ਲਵਰੇਜ ਕਰੋ, ਉਹਦੇ ਅਧੀਨ ਚੱਲਣਾ ਸ਼ੁਰੂ ਕਰ ਦਿਓ ਤੇ ਸਾਰੀਆਂ ਖੁਸ਼ੀਆਂ। ਇੱਥੇ ਕਹਿੰਦੇ ਨਾ ਭੀਜੈ ਰਾਗੀ ਨਾਦੀ ਵੇਦ, ਨਿਰੰਕਾਰ ਦੇ ਨਾਮ ਨਾਲ ਸਾਂਝ ਬਣਨ ਦੀ ਗੱਲ ਜਾਂ ਉਹਦੇ ਨਾਲ ਭੇਦਤਾ ਦੀ ਗੱਲ, ਇਕੱਲੇ ਰਾਗ ਗਾਉਣ ਨਾਲ, ਇਕੱਲੇ ਸਾਜ ਵਜਾਉਣ ਨਾਲ ਗੱਲ ਨਹੀਂ ਜੇ ਬਣਨੀ, ਗੀਤ ਗਾਉਣ ਨਾਲ ਗੱਲ ਨਹੀਂ ਜੇ ਬਣਨੀ, ਇਕੱਲਿਆਂ ਨਾਲ ਨਹੀਂ ਬਾਤ ਬਣਨੀ, ਨਾ ਹੀ ਵੇਦ ਇਕੱਲੇ ਪੜ੍ਹਨ ਨਾਲ ਗੱਲ ਬਣਨੀ।
ਅਸੀਂ ਬਹੁਤੀ ਵਾਰੀ ਧਰਮ ਗ੍ਰੰਥ ਪੜ੍ਹਨ ਨੂੰ ਬਹੁਤ ਵੱਡਾ ਕਰਮ ਮੰਨ ਲੈਂਦੇ ਵੀ ਹੁਣ ਸਾਡਾ ਉਧਾਰ ਹੋ ਜਾਣਾ। ਨਹੀਂ ਭਾਈ, ਨਾ ਭੀਜੈ ਸੁਰਤੀ, ਨਾ ਇਕਾਗਰ ਨਾਲ ਬੈਠਣ ਨਾਲ ਗੱਲ ਕੋਈ ਬਣਨੀ, ਉਹਦੇ ਨਾਲ ਭੇਜਿਆ ਨਹੀਂ ਜਾਣਾ, ਉਹਦੇ ਨਾਲ ਭੇਜਤਾ ਨਹੀਂ ਮਿਲਣੀ, ਨਾ ਗਿਆਨ ਦੀਆਂ ਬਾਤਾਂ ਗਿਆਨ ਗੋਸ਼ਟੀਆਂ ਕਰਨ ਦੇ ਨਾਲ। ਯੋਗ ਨਾ ਹੀ ਯੋਗ ਸਾਧਨ ਨਾਲ ਨਿਰੰਕਾਰ ਨਾਲ ਸਾਂਝ ਬਣਦੀ ਹੈ, ਉਰਲੀਆਂ ਖੇਡਾਂ ਨੇ ਸਾਰੀਆਂ। ਨਾ ਭੀਜੈ ਸੋਗੀ ਕੀਤਾ ਰੋਜ, ਨਾ ਦੁਖੀ ਹੋਣਾ। ਕਈ ਲੋਕਾਂ ਨੇ ਕਿਹਾ ਦੁਖੀ ਹੋ ਜਾਓ, ਤਨ ਨੂੰ ਤਪਾ ਲਓ, ਧੂਣੀਆਂ ਤਪਾ ਲਓ, ਠੰਡੇ ਪਾਣੀ ਦੇ ਸਰੀਰ ਨੂੰ ਤੰਗ ਕਰ ਲਓ ਜਿੰਨਾ ਕੀਤਾ ਜਾਂਦਾ, ਭੁੱਖੇ ਰਹਿ ਲਓ। ਤਨ ਨੂੰ ਜਿੰਨਾ ਦੁਖੀ ਕੀਤਾ ਜਾ ਸਕਦਾ, ਇਹ ਵੀ ਮਿਸ਼ਨ ਹੈ ਨੇ ਹਿੰਦੁਸਤਾਨ ਦੇ, ਸਭ ਕੁਛ ਹੀ ਹੈ। ਕਹਿਣ ਲੱਗੇ ਇੱਦਾਂ ਰੋਜ਼ ਕਰ, ਭਾਵੇਂ ਰੋਜ਼ ਤੰਗੀਆਂ ਦੇ ਆਪਣੇ ਸਰੀਰ ਨੂੰ ਭੁੱਖਾ ਰੱਖ, ਪਿਆਸਾ ਰੱਖ, ਅਗਨ ਨਾਲ ਤਪਾ, ਨਹੀਂ ਗੱਲ ਬਣ, ਇਹ ਕੋਈ ਜੁਗਤੀ ਨਹੀਂ ਨਿਰੰਕਾਰ ਨਾਲ ਜੁੜਨ ਦੀ। ਨਿਰੰਕਾਰ ਨਾਲ ਜੁੜਨਾ ਹੈ, ਆਨੰਦ ਨਾਲ ਜੁੜਨਾ ਹੈ, ਜੀਵਨ ਨੂੰ ਸਫਲਿਆਂ ਕਰਨਾ ਤੇ ਗੁਰੂ ਕੀ ਸ਼ਰਨ। ਅੱਗੇ ਬਖਸ਼ੀ ਕਹਿੰਦੇ ਨਾ ਭੀਜੈ ਰੂਪੀ ਮਾਲੀ ਰੰਗ, ਨਾ ਰੂਪ ਵਿੱਚ ਮਸਤ ਹੋਇਆ, ਨਾ ਮਾਲ ਪਾ ਸਵਾਬ ਲਿਆ, ਉਹਦੇ ਰੰਗ ਵਿੱਚ ਰੰਗਿਆਂ ਬਾਤ ਬਣਨੀ ਹੈ। ਨਾ ਭੀਜੈ ਤੀਰਥ ਭਵਿਆ ਹੈ ਨੰਗ, ਨਾ ਤੀਰਥਾਂ ਦੇ ਭਰਮਣ ਕਰਨ ਨਾਲ ਹੀ ਤੇਰਾ ਉਹਦੇ ਨਾਲ ਪਿਆਰ ਬਣਨਾ ਹੈ, ਉਹਦੇ ਨਾਲ ਤੇਰੀ ਬਾਣ ਆਉਣੀ, ਨਹੀਂ ਇਹ ਕੋਈ ਯੁਕਤੀ ਨਹੀਂ ਹੈ। ਨਾ ਭੀਜੈ, ਨਾ ਭੀਜੈ ਤੀਰਥ ਭਵਿਆ ਨੰਗ, ਨੰਗਾ ਤੁਰਿਆ ਫਿਰ ਨੰਗ ਹੈ। ਸਾਧੂ ਵੀ ਹਿੰਦੁਸਤਾਨ ਦੇ ਭਾਰਤ 'ਚ ਬੜੇ ਨੇ, ਇਹ ਵੀ ਕੋਈ ਧਾਰਮਿਕ ਕਰਮ ਨਹੀਂ ਹੈ ਜਿਹੜਾ ਨਿਰੰਕਾਰ ਨਾਲ ਜੋੜ ਦੇਵੇਗਾ। ਦਸਮ ਪਾਤਸ਼ਾਹ ਦਾ ਪਾਵਨ ਬਚਨ ਬੜਾ ਇੱਥੇ ਢੁੱਕਦਾ ਹੈ। ਉਹ ਇਸ ਕਰਮ ਕਾਂਡ ਨੂੰ ਬੁਰੀ ਤਰ੍ਹਾਂ ਨਿਸ਼ੇਧ ਕਰਦੇ ਨੇ, ਕਹਿਣ ਲੱਗੇ ਖੂਕ ਮਲਹਾਰੀ ਗਜ ਗਦ ਹਾ ਬਭੂਤ ਧਾਰੀ। ਸੂਰ ਗੰਦ ਵਿੱਚ ਖੁਸ਼ ਰਹਿੰਦਾ, ਜੇ ਗੰਦੇ ਰਹਿਣ ਨਾਲ ਗੰਦ ਖਾਣ ਨਾਲ ਗੱਲ ਬਣਦੀ ਹੋਵੇ ਤੇ ਸੂਰ ਦੀ ਬਣ ਜਾਣੀ ਚਾਹੀਦੀ। ਗਜ ਗਦ ਹਾ ਬਭੂਤ ਧਾਰੀ, ਜੇ ਬਭੂਤ ਮਲਿਆ, ਸਵਾਹ ਮਲਿਆ, ਮਿੱਟੀ ਮਲਿਆ ਗੱਲ ਬਣਦੀ ਹੋਵੇ ਨਾ, ਖੋਤਾ ਲੇਟਦਾ ਹੈ ਆਪਣੇ ਆਪ ਨੂੰ ਮਿੱਟੀ ਵਿੱਚ ਕਿਵੇਂ ਕਰਨ ਦਾ ਯਤਨ ਕਰਦਾ, ਉਹ ਸਭ ਤੋਂ ਵੱਡਾ ਭਗਤ ਮੰਨਿਆ ਜਾਣਾ ਚਾਹੀਦਾ। ਫਿਰ ਕਹਿੰਦੇ ਹਾਥੀ ਮਿੱਟੀ ਭਰ ਭਰ ਕੇ ਆਪਣੀ ਸੁੰਡ ਵਿੱਚ ਆਪਣੇ ਉੱਪਰ ਸੁੱਟਦੇ। ਗਜ ਗਦ ਹਾ ਬਭੂਤ ਧਾਰੀ, ਉਹਨਾਂ ਨੂੰ ਬਭੂਤ ਧਾਰੀ ਮੰਨਿਆ ਜਾਂਦਾ, ਉਹ ਸਵਾਹ ਪਾਉਂਦੇ ਨੇ ਆਪਣੇ ਆਪ ਤੇ, ਖੇਹ ਪਾਉਂਦੇ ਨੇ ਆਪਣੇ ਆਪ ਤੇ। ਘੁੱਗੂ ਮੁੱਟ ਵਾਸੀ ਲੱਗੇ ਫਿਰ ਤੋਂ ਉਦਾਸੀ ਮਿਰਗ, ਮੱਠ ਵਿੱਚ ਜਾ ਕੇ ਰਹਿਣਾ, ਸ਼ਮਸ਼ਾਨ ਘਾਟਾਂ ਵਿੱਚ ਰਹਿਣਾ। ਕਹਿਣ ਲੱਗੇ ਜਿਹੜਾ ਘੁੱਗੂ ਹੈ ਬਿਜੂ ਉੱਥੇ ਵੱਸਦਾ ਹੈ, ਤੇ ਤੁਰੇ ਫਿਰਨਾ ਮਿਰਗ ਕਹਿੰਦੇ ਜੰਗਲਾਂ ਵਿੱਚ ਹੇੜਾਂ ਦੀ ਹੇੜਾਂ ਤੁਰੇ ਫਿਰਦੇ ਨੇ, ਇਹਦੇ ਨਾਲ ਗੱਲ ਬਣਦੀ ਹੋਵੇ ਉੱਧਰ ਘੁੱਗੂ ਦੀ ਬਣ ਜਾਣੀ ਚਾਹੀਦੀ, ਬਿਜੂ ਦੀ ਉੱਧਰ ਬਣ ਜਾਣੀ ਚਾਹੀਦੀ ਹੈ, ਇਹਨਾਂ ਹਿਰਨਾਂ ਦੀ ਨਹੀਂ ਬਣਦੀ ਭਾਈ। ਘੁੱਗੂ ਮੁੱਟ ਵਾਸੀ ਲੱਗੇ ਫਿਰ ਤੋਂ ਉਦਾਸੀ ਮਿਰਗ, ਤਰਵਰ ਸਦੀਵ ਮੋਨ ਸਾਧੇ ਹੀ ਮਰਦ। ਇੱਕ ਹੋਰ ਵਚਨ ਹੋਇਆ ਕਿ ਮੋਨੀ ਹੋਣ ਨਾਲ ਨਿਰੰਕਾਰ ਦੀ ਨੇੜਤਾ ਬਣ ਜਾਂਦੀ ਹੈ, ਸਾਂਝ ਬਣ ਜਾਂਦੀ। ਕਹਿੰਦੇ ਨਹੀਂ ਭਾਈ, ਜੇ ਮੋਨੀ ਹੋਣ ਨਾਲ ਗੱਲ ਬਣਦੀ ਹੋਵੇ ਤੇ ਦਰਖਤ ਸਦਾ ਮੋਨ ਖਲੋਤੇ ਰਹਿੰਦੇ, ਇਹਨਾਂ ਦਾ ਹੱਕ ਬਣਦਾ। ਤਰਵਰ ਸਦੀਵ ਮੋਨ ਸਾਧੇ ਹੀ ਮਰਦ ਹੈ, ਤੇ ਬੰਦਰਾ ਸਦੀਵ ਨਾ ਪਾਏ ਨੰਗੇ ਹੀ ਫਿਰਦਾ ਹੈ। ਜੇ ਨੰਗੇ ਪੈਰੀ ਫਿਰਨ ਨਾਲ ਗੱਲ ਬਣਦੀ ਹੋਵੇ ਤੇ ਬੰਦਰ ਸਦਾ ਨੰਗੇ ਪੈਰੀ ਫਿਰਦਾ ਹੈ। ਅਸਲ ਬਾਤ ਜਿਹੜੀ ਸੱਚੇ ਪਾਤਸ਼ਾਹ ਨੇ ਆਖਰੀ ਪੰਕਤੀ ਵਿੱਚ ਸਾਨੂੰ ਸਮਝਾਉਣਾ ਕੀਤੀ ਹੈ, ਗਿਆਨ ਕੇ ਵਿਹੀਨ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਆਪਣੇ ਅੰਗਾਂ ਦੇ ਅਧੀਨ ਹੋਵੇ ਜਿਹੜਾ ਬੰਦਾ, ਕਾਮ ਕ੍ਰੋਧ ਵਿੱਚ ਪਰਪੱਕ ਹੋਵੇ, ਅੰਗਰਾਂ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਗਿਆਨ ਕੇ ਵਹੀਨ ਛੀਨ ਕੈਸੇ ਕੋ ਤਰਦਾ। ਜੇ ਗਿਆਨ ਨਹੀਂ ਤੇ ਮੂਰਖ ਕਿਵੇਂ ਤਰਿਆ ਜਾ ਸਕਦਾ ਹੈ? ਤਰਨ ਲਈ ਕੇਵਲ ਤੇ ਕੇਵਲ ਗੁਰੂ ਦਾ ਮਾਰਗ ਹੈ, ਗੁਰੂ ਦਾ ਗਿਆਨ ਹੈ, ਕਿਤੇ ਉਹ ਵੀ ਮਿਲ ਜਾਏ। ਗੁਰੂ ਧਾਰਨ ਕਰ ਲਓ, ਕਿਸੇ ਕੋਲੋਂ ਕੋਈ ਸਿੱਖਣ ਦਾ ਯਤਨ ਕਰੋ, ਗਿਆਨ ਦੇਵੇਗਾ, ਗਿਆਨ ਨੂੰ ਅਮਲ ਵਿੱਚ ਲੈ ਕੇ ਆਓ। ਕਦੇ ਜਪੀ ਨਾ ਮੰਤਰ ਦੇ ਤਾਂ ਜਪੀ ਨਾ, ਨਹੀਂ, ਮੰਤਰ ਦਾ ਮਤਲਬ ਹੁੰਦਾ ਹੈ ਉਹਦੇ ਵਿੱਚ ਜਿਹੜਾ ਗਿਆਨ ਹੈ ਉਹਨੂੰ ਆਪਣੇ ਜੀਵਨ ਵਿੱਚ ਵਰਤਣਾ, ਫਾਰਮੂਲਾ ਗੁਰੂ ਦੇ ਦੇਣਾ, ਵਰਤਣਾ ਆਪਾਂ ਨੇ।
ਇੱਥੇ ਵੀ ਉਹਨਾਂ ਤਮਾਮ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਨੇ ਨਿਰੰਕਾਰ ਨਾਲ ਆਪਣੇ ਆਪ ਨੂੰ ਨੇੜਤਾ ਦੇ ਲਈ ਉਹਦੇ ਨਾਲ ਸਾਂਝ ਬਣਾਉਣ ਦੇ ਲਈ ਉਹਨਾਂ ਤਮਾਮ ਦਾ ਖੰਡਨ ਕਰ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਾ ਭੇਜੈ ਤੀਰਥ ਭਵੈ ਨੰਗ ਨਾ ਤੀਰਥਾਂ ਜਾਣ ਨਾਲ ਉਸ ਨਿਰੰਕਾਰ ਨਾਲ ਮਿਲਿਆ ਜਾ ਸਕਦਾ ਹੈ ਤੇ ਨਾ ਨੰਗੇ ਰਹਿਣ ਦੇ ਨਾਲ। ਨਾਗੇ ਸਾਧੂਆਂ ਦੇ ਬੜੇ ਜਲੂਸ ਹਿੰਦੁਸਤਾਨ ਵਿੱਚ ਭਾਰਤ ਵਿੱਚ ਨਿਕਲਦੇ ਨੇ ਵੇਖੇ ਜਾਂਦੇ ਨੇ ਤੀਰਥਾਂ ਤੇ। ਅਗਲਾ ਬਚਨ ਕਰਦੇ ਨਾ ਭੀਜੈ, ਨਾ ਮਨ ਇਸ ਤਰ੍ਹਾਂ ਭੇਜਦਾ ਹੈ ਵੀ ਦਾਤੀ ਕੀਤੇ ਪੁੰਨ, ਦਾਤਾਂ ਵੰਡਣ ਨਾਲ ਜਾਂ ਪੁੰਨ ਕਰਨ ਦੇ ਨਾਲ ਨਹੀਂ ਭਾਈ। ਗਿਆਨ ਕੇ ਵਿਹੀਨ ਸ਼ੀਨ ਕੈਸੇ ਕੋ ਤਰਤ ਹੈ, ਗਿਆਨ ਤੋਂ ਬਿਨਾਂ ਗੱਲ ਨਹੀਂ ਬਣ। ਨਾ ਭੀਜੈ ਬਾਹਰ ਬੈਠਿਆਂ ਸੁਣ, ਕੁਝ ਲੋਕਾਂ ਨੇ ਤਨ ਨੂੰ ਪਾਲੇ ਵਿੱਚ ਰੱਖ ਲੈਣਾ, ਠੰਡ ਵਿੱਚ ਰੱਖ ਲੈਣਾ, ਬਰਫਾਂ ਵਿੱਚ ਰੱਖ ਲੈਣਾ, ਜਾਂ ਪਾਣੀ ਵਿੱਚ ਖੜੇ ਕਰ ਲੈਣਾ, ਜਾਂ ਜਲ ਧਾਰਾ ਪਾਉਣੀਆਂ, ਆਪਣੇ ਆਪ ਨੂੰ ਸੁਣ ਕਰ ਲੈਣਾ। ਨਹੀਂ, ਇਸ ਢੰਗ ਨਾਲ ਵੀ ਜਿਹੜਾ ਮਨ ਹੈ ਨਿਰੰਕਾਰ ਦੇ ਰੰਗ ਵਿੱਚ ਨਹੀਂ ਭਿੱਜ ਸਕਦਾ। ਨਾ ਭੀਜੈ ਭੇੜ ਮਰੇ ਫਿਰ ਸੂਰ, ਨਾ ਹੀ ਕਿਸੇ ਜੰਗੇ ਮੈਦਾਨ ਵਿੱਚ ਭਿੜ ਭਿੜ ਕੇ ਮਰਨ ਨਾਲ ਨਿਰੰਕਾਰ ਰੀਝਦਾ ਹੈ। ਨਾ ਭੀਜੈ ਕਿਤੇ ਹੋਵੇ ਧੂੜ, ਤੇ ਨਾ ਭੇਜਦਾ ਮਨ ਧੂੜ ਵਿੱਚ ਆਪਣੇ ਮਿਲਾਉਣ ਦੇ ਨਾਲ, ਧੂੜ ਮਲ ਲੈਣ ਦੇ ਨਾਲ, ਸਵਾਹ ਮਲ ਲੈਣ ਦੇ ਨਾਲ, ਬਭੂਤਧਾਰੀ ਬਣਨ ਦੇ ਨਾਲ ਵੀ ਜਿਹੜਾ ਮਨ ਹੈ ਨਿਰੰਕਾਰ ਨਾਲ ਨਹੀਂ ਭਿੱਜਦਾ, ਨਹੀਂ ਰਿੱਝਦਾ। ਅੱਗੇ ਸਰਕਲ ਲੇਖਾ ਲਿਖਿਆ ਮਨ ਕਹਿ ਪਾਏ, ਨਾਨਕ ਭੀਜੈ ਸਾਚੈ ਨਾਂ। ਭੀਜਣ ਦਾ ਇੱਕੋ ਇੱਕ ਤਰੀਕਾ ਹੈ, ਨਿਰੰਕਾਰ ਦੇ ਸਾਚੇ ਨਾਮ ਨਾਲ ਸਾਂਝ ਬਣ ਜਾਏ। ਨਾਮ ਦਾ ਮਤਲਬ ਗੁਣ, ਨਿਰੰਕਾਰ ਦੇ ਗੁਣ ਗਾਏ ਜਾਣ, ਤੇ ਗੁਣ ਗਾਉਣ ਦਾ ਮਕਸਦ ਫਿਰ ਇਹੀ ਆ, ਉਹਦਾ ਮਤਲਬ ਇਹ ਕਿ ਉਹਦੇ ਵਾਲੇ ਗੁਣ ਸਾਡੇ ਵਿੱਚ ਆ ਜਾਣ। ਜੇ ਨਿਰਭਉ ਤੇ ਜਪਣ ਵਾਲਾ ਨਿਰਭਉ ਹੋ ਜਾਏ, ਜੇ ਉਹ ਨਿਰਵੈਰ ਹੈ ਤੇ ਜਪਣ ਵਾਲਾ ਨਿਰਵੈਰ ਹੋ ਜਾਏ, ਜੇ ਉਹ ਸਭ ਨੂੰ ਪਿਆਰ ਕਰਦਾ ਤੇ ਇਹ ਵੀ ਸਭ ਨੂੰ ਪਿਆਰ ਕਰਨਾ, ਇੱਥੇ ਵੀ ਨਾ ਕੋ ਵੈਰੀ ਨਹੀਂ ਬਗਾਨਾ ਦੀ ਭਾਵਨਾ ਬਣ ਜਾਏ। ਜੇ ਉਹ ਸੱਚ ਹੈ ਤੇ ਇਹ ਵੀ ਆਪਣੇ ਜੀਵਨ ਸੱਚ ਨੂੰ ਧਾਰਨ ਕਰ ਲਏ। ਹੁਕਮ ਰਜਾਈ ਚੱਲਣ ਦੀ ਭਾਵਨਾ ਜਦੋਂ ਮਨ ਵਿੱਚ ਆ ਗਈ, ਉਦੋਂ ਮਨ ਭੇਜਦਾ ਹੈ, ਉਦੋਂ ਫਿਰ ਗੁਰੂ ਕੇ ਹਰ ਬਚਨ ਨੂੰ ਸੱਤ ਸੱਤ ਕਰਕੇ ਮੰਨਣ ਦੀ ਸੋਝੀ ਆ ਜਾਂਦੀ। ਇਸੇ ਤਰ੍ਹਾਂ ਸਾਡੇ ਮਨ ਦੇ ਲੇਖ ਫਿਰ ਸਾਡੇ ਉਹਨਾਂ ਕਰਮਾਂ ਮੁਤਾਬਕ ਲਿਖੇ ਜਾਂਦੇ ਨੇ। ਮਹਲਾ ਪਹਿਲਾ, ਨਵਸ਼ੇ ਖਟਕਾ ਕਰੇ ਵਿਚਾਰ। ਹੁਣ ਧਰਮ ਗ੍ਰੰਥਾਂ ਦੀ ਗੱਲ ਕਰਦੇ, ਧਰਮ ਗ੍ਰੰਥ ਪੜ੍ਹਨ ਦੇ ਨਾਲ ਨਹੀਂ ਜੇ ਗੱਲ ਬਣੀ, ਕਿਉਂਕਿ ਬੜੀ ਵਾਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਉਣਾ ਕੀਤਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸ਼ਾਹ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ। ਜੇ ਸਾਰੀ ਉਮਰ ਵੀ ਧਰਮ ਗ੍ਰੰਥ ਪੜ੍ਹਦੇ ਰਹੀਏ ਤੇ ਪੜ੍ਹ ਪੜ੍ਹ ਕੇ ਗੱਡੇ ਲੱਦ ਲਈਏ, ਖੱਤ ਟੋਏ ਭਰ ਦਈਏ, ਇੰਨੇ ਕੁ ਗ੍ਰੰਥ ਅਸੀਂ ਪੜ੍ਹ ਲਈਏ ਤੇ ਸਮਝ ਲਈਏ ਪੜ੍ਹਨ ਨਾਲ ਗੱਲ ਬਾਣੀ ਨਹੀਂ ਪਾਈ। ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣ, ਬੁੱਝਣ ਨਾਲ ਗੱਲ ਬਣਨੀ ਹੈ। ਗੁਰੂ ਕਾ ਗਿਆਨ ਜਦੋਂ ਮਨ ਵਿੱਚ ਆ ਗਿਆ, ਉਹਨੂੰ ਵਰਤਣ ਦੀ ਜਾਂਚ ਗੁਰੂ ਨੇ ਸਿਖਾ ਦਿੱਤੀ। ਇਕੱਲਾ ਭਰ ਕੇ ਰੱਖ ਲਿਆ ਗੱਲ ਨਹੀਂ ਬਣਨੀ, ਚਾਬੀ ਲਾਉਣੀ ਆ ਜੇ ਫਿਰ ਗੱਲ ਬਣਨੀ ਹੈ। ਇੱਥੇ ਮਾਲਕ ਕਹਿੰਦੇ ਨਵਸ਼ੇ, ਨੌ ਪ੍ਰਕਾਰ ਤਰ੍ਹਾਂ ਦੀਆਂ ਵਿਆਕਰਨਾਂ ਮੰਨੀਆਂ ਗਈਆਂ ਨੇ, ਪੰਡਿਤ ਲੋਕ ਦੱਸਦੇ ਨੇ। ਖੱਟ ਦਰਸ਼ਨ ਨੇ ਛੇ ਦਰਸ਼ਨ ਸ਼ਾਸਤਰ ਜੀ ਨੂੰ ਕਿਹਾ ਜਾਂਦਾ ਹੈ, ਤੇ ਛੇ ਹੀ ਵਿਧਾਨ। ਇਹਨਾਂ ਕਾ ਖਟਕਾ ਕਰੇ ਵਿਚਾਰ, ਇਹਨਾਂ ਤਮਾਮ ਗ੍ਰੰਥਾਂ ਦਾ ਜੇ ਕੋਈ ਵਿਚਾਰ ਕਰਦਾ ਹੈ ਨਾ, ਨਿਸ ਦਿਨ ਉਚਰੈ ਭਾਰ ਅਠਾਰ, ਦਿਨ ਰਾਤ ਉਚਾਰਦਾ ਫਿਰੇ ਇਹਨਾਂ ਅਠਾਰਾਂ ਭਾਰ ਤੋਂ ਭਾਵ ਇੱਥੇ ਹੈ ਮਹਾਂਭਾਰਤ ਦੇ ਅਠਾਰਾਂ ਭਾਗ ਨੇ, ਉਹਦਾ ਪਾਠ ਰੋਜ਼ ਕਰਦਾ ਫਿਰੇ, ਦਿਨ ਰਾਤ ਉਚਰਦਾ ਫਿਰੇ।
ਤਿੰਨ ਵੀ ਅੰਤ ਨ ਪਾਇਆ ਤੋਹੇ। ਇੰਨੇ ਗ੍ਰੰਥ ਪੜ੍ਹਨ ਵਾਲਾ ਵੀ ਜੇ ਸਮਝੇ, ਇਹ ਸਮਝੀਏ ਵੀ ਉਹ ਨਿਰੰਕਾਰ ਦਾ ਅੰਤ ਪਾ ਲਏਗਾ, ਨਹੀਂ ਪਾਈ। ਅੰਤ ਕਰਨ ਕਿਤੇ ਬੁਲਾਏ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਹੀਂ ਵਸਦੀ ਬਾਤ, ਮਨੁੱਖ ਦੇ ਵਸ ਦੀ ਬਾਤ ਨਹੀਂ ਹੈ। ਦਰਿਆ ਸਮੁੰਦਰ ਦਾ ਅੰਤ ਕਿਵੇਂ ਪਾਏਗਾ? ਸਮੁੰਦਰ ਅੰਤ ਪਾਉਣ ਜਾਂਦਾ, ਉਹਦੇ ਚ ਸਮਾ ਜਾਂਦਾ, ਬਸ ਸਮੁੰਦਰ ਰੂਪ ਹੋ ਜਾਂਦਾ। ਫਿਰ ਕੌਣ ਦੱਸਿਆ ਕਿ ਵੀ ਕਿਹੋ ਜਿਹਾ ਨਿਰੰਕਾਰ ਹੈ? ਨਹੀਂ ਦੱਸਿਆ ਜਾ, ਟੁੱਬੀ ਲੱਗੇਗੀ, ਬਸ ਉਹਦਾ ਰੂਪ ਹੋ ਜਾਏਗਾ, ਬਸ ਫਿਰ ਵੱਖਰਾ ਕੋਈ ਨੀ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ। ਜਬ ਆਪਾ ਪਾਰਕਾ ਮਿਟ ਗਿਆ, ਆਪਣਾ ਤੇ ਬਗਾਨਾਪਨ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿੱਧਰ ਵੇਖੇਗਾ ਫਿਰ ਉਹ ਅਵਸਥਾ ਨਿਰੰਕਾਰ ਦੇ ਨਾਮ ਨਾਲ, ਨਿਰੰਕਾਰ ਦੇ ਵਿੱਚ ਟੁੱਬੀ ਲਾਉਣ ਨਾਲ ਹੀ ਬਣਨੀ ਹੈ, ਇਕੱਲੇ ਗ੍ਰੰਥ ਪੜ੍ਹਨ ਨਾਲ ਨਹੀਂ ਜੇ ਬਾਤ ਬਣ। ਗ੍ਰੰਥ ਪੜ੍ਹ ਕੇ ਜੀਵਨ ਨੂੰ ਸੰਸਾਰੀ ਕਰ ਲਿਆ ਤੇ ਫਿਰ ਸੰਭਾਵਨਾ ਹੈ, ਤੇ ਉਸੇ ਸੰਭਾਵਨਾ ਦਾ ਜ਼ਿਕਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ, ਇਸ ਪੌੜੀ ਰਾਹੀਂ ਕਰਨ ਦਾ ਸਭ ਨੂੰ ਸਮਝਾ ਰਹੇ ਨੇ, ਸਾਡੇ ਤੇ ਬਖਸ਼ਾ ਕਰ ਰਹੇ ਨੇ। ਤਿੰਨ ਵੀ ਅੰਤ ਨ ਪਾਇਆ ਤੋਹੇ, ਨਾਮ ਹੋਣ ਮੁਕਤ ਕਿਉਂ ਹੋਏ। ਜਿਹੜਾ ਨਾਮ ਤੋਂ ਵਿਹੀਣਾ, ਜਿਹਦੇ ਕੋਲ ਨਾਮ ਨਹੀਂ, ਜਿਹਦੇ ਕੋਲ ਗਿਆਨ ਨਹੀਂ, ਕਿਤੇ ਗੁਰੂ ਦੀ ਕਿਰਪਾ ਨਹੀਂ ਹੋਈ, ਉਹ ਮੁਕਤ ਕਿਵੇਂ ਹੋ ਜਾਏਗਾ? ਮੁਕਤੀ ਦਾ ਮਾਰਗ ਗੁਰੂ ਹੈ, ਗੁਰੂ ਜੁਗਤੀ ਦੇ ਦਿੰਦਾ ਹੈ, ਤੇ ਜੁਗਤੀ ਨਾਲ ਮੁਕਤੀ ਮਿਲ ਜਾਂਦੀ ਹੈ। ਲਾਭ ਵਸਤ ਬ੍ਰਹਮ ਅੰਤ ਨਾ ਪਾਇਆ, ਕਮਲ ਦੀ ਨਾਭੀ ਵਿੱਚ ਕਹਿੰਦੇ ਬ੍ਰਹਮਾ ਵਸਦਾ ਹੈ, ਤੇ ਨਿਰੰਕਾਰ ਦਾ ਅੰਤ ਉਹਨੇ ਵੀ ਨਾ ਪਾਇਆ, ਇਹ ਸਾਡੇ ਹਿੰਦੂ ਗ੍ਰੰਥ ਕਹਿ ਰਹੇ। ਗੁਰਮੁਖ ਨਾਨਕ ਨਾਮ ਪਛਾਣਿਆ, ਲਾਭ ਵਸਤ ਬ੍ਰਹਮ ਅੰਤ ਨਾ ਜਾਣਿਆ। ਗੁਰਮੁਖ ਨਾਨਕ ਨਾਮ ਪਛਾਣਿਆ, ਗੁਰਮੁਖ ਬੋਲ ਗੁਰੂ ਦੇ ਵੱਲ ਮੁਖ ਕਰਕੇ, ਗੁਰੂ ਵਾਲੇ ਬਣ ਕੇ, ਗੁਰੂ ਕੇ ਗਿਆਨ ਨਾਲ ਆਪਣੇ ਆਪ ਨੂੰ ਸ਼ਿੰਗਾਰ ਕੇ ਤੇ ਨਾਮ ਦੀ ਪਛਾਣ ਕੀਤਿਆਂ ਹੀ ਨਿਰੰਕਾਰ ਨਾਲ ਸਾਂਝ ਬਣਦੀ ਹੈ। ਫਿਰ ਅਵਗੁਣਾਂ ਨੂੰ ਕੋਈ ਥਾਂ ਨਹੀਂ। ਬਸ ਇਹੀ ਇੱਕ ਯੁਕਤੀ ਹੈ, ਆਪਣੇ ਮਨ ਨੂੰ ਜਗਾ ਕਰਕੇ ਬੈਠਾ ਰਹੋ। ਔਰ ਜਾਗਦੀ ਅਵਸਥਾ ਜਿਹੜੀ ਹੈ, ਮਨ ਆਪਣੇ ਕੰਟਰੋਲ ਵਿੱਚ ਹੋਵੇ, ਗੁਰੂ ਦੀ ਰਹਿਮਤ ਨਾਲ ਪੌੜੀ ਆਪੇ ਆਪ ਨਿਰੰਜਨਾ, ਜਿਨ ਆਪ ਉਪਾਇਆ। ਹੁਣ ਉਸ ਨਿਰੰਕਾਰ ਦੀ ਬਾਤ ਕਰਦੇ ਨੇ, ਉਹਦੇ ਸੰਬੰਧ ਵਿੱਚ ਕਹਿਣ ਦਾ ਯਤਨ ਕਰਦੇ। ਫਿਰ ਉਸਦੇ ਮੂਲ ਮੰਤਰ ਵਿੱਚ ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇੱਕ ਲਾ ਕੇ ਨਾ ਸਾਨੂੰ ਸਾਰੀ ਮਨੁੱਖਤਾ ਨੂੰ ਸਮਝਾਉਣਾ ਕੀਤਾ ਕਿ ਇੱਕ ਹੈ, ਉਹ ਵੱਖੋ ਵੱਖਰਾ ਨਹੀਂ। ਵੀ ਪੁਰਾਣੇ ਧਰਮ ਵਾਲਿਆਂ ਦਾ ਹੋਰ, ਪਰਮਾਤਮਾ ਪੁਰਾਣੇ ਦਾ ਹੋਰ ਨਹੀਂ, ਉਹ ਸਾਰੀ ਕਾਇਨਾਤ ਦਾ ਮਾਲਕ ਤੇ ਇੱਕ ਹੈ, ਅਸੀਂ ਉਹਦੇ ਇੱਕ ਵਿੱਚ ਹੀ ਹਾਂ, ਇੱਕ ਤੋਂ ਬਾਹਰ ਨਹੀਂ ਹੈ। ਇੱਥੇ ਕਹਿੰਦੇ ਆਪੇ ਆਪ ਨਿਰੰਜਨ, ਮਾਇਆ ਤੋਂ ਰਹਿਤ, ਕਾਲਕ ਤੋਂ ਰਹਿਤ, ਅਗਿਆਨਤਾ ਤੋਂ ਰਹਿਤ ਨਿਰੰਕਾਰ, ਜਿੱਥੇ ਮਾਇਆ ਕਾਲਕ ਦਾ ਕੋਈ ਅਸਰ ਨਹੀਂ ਹੁੰਦਾ। ਜਿਹੜਾ ਚਾਨਣ ਹੀ ਚਾਨਣ ਹੈ, ਜਿਹੜਾ ਗਿਆਨ ਹੀ ਗਿਆਨ, ਆਪੇ ਆਪ ਨਿਰੰਜਨਾ, ਜਿਨ ਆਪ ਆਪਣੇ ਆਪ ਤੋਂ ਆਪ ਪੈਦਾ ਹੋਇਆ। ਆਮ ਤੌਰ ਤੇ ਬੜਾ ਵੱਡਾ ਸਵਾਲ ਸਾਡੇ ਸੰਸਾਰੀ ਲੋਕਾਂ ਦਾ ਹੁੰਦਾ ਹੈ ਕਿ ਕਾਇਨਾਤ ਨੂੰ ਰੱਬ ਨੇ ਪੈਦਾ ਕੀਤਾ ਹੈ। ਫਿਰ ਅਗਲਾ ਸਵਾਲ ਕਰ ਦਿੰਦੇ ਨੇ, ਰੱਬ ਨੂੰ ਕਿਹਨੇ ਪੈਦਾ ਕੀਤਾ? ਫਿਰ ਜੇ ਸੰਸਾਰ ਦੀ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਹੋਰ ਚੀਜ਼ ਉਹਨੂੰ ਪੈਦਾ ਕਰਨ ਦਾ ਕੋਈ ਮਕਸਦ ਹੈ, ਤੇ ਇਹ ਸਵਾਲ ਕਹਿੰਦੇ ਨੇ ਫਿਰ ਨਿਰੰਕਾਰ ਨੂੰ ਪੈਦਾ ਕਿਹਨੇ ਕੀਤਾ? ਕਹਿਣ ਲੱਗੇ ਨਹੀਂ, ਨਿਰੰਕਾਰ ਨੂੰ ਪੈਦਾ ਨਹੀਂ ਕੀਤਾ, ਉਹ ਸਹਿਭੰਗ ਆਪਣੇ ਆਪ ਤੋਂ ਪ੍ਰਕਾਸ਼ ਹੋਣ ਵਾਲਾ, ਆਪਣੇ ਤੋਂ ਪੈਦਾ ਹੋਣ ਵਾਲਾ, ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਉਹਦਾ ਬਾਪ ਨਹੀਂ, ਨਾ ਉਹਦੀ ਕੋਈ ਮਾਂ ਹੈ। ਉਹਦਾ ਜੀ ਕਰਦਾ ਆਪਣਾ ਪਸਾਰਾ ਕਰ ਦਿੰਦਾ ਹੈ, ਜੀ ਕਰਦਾ ਆਪਣੇ ਆਪ ਨੂੰ ਸਮੇਟ ਲੈਂਦਾ। ਆ ਕਰ ਕਰੇ ਉਹਦਾ ਕਰ ਕਰੇ, ਉਹਦੀ ਆਪਣੀ ਮਰਜ਼ੀ ਹੈ। ਆਪੇ ਖੇਡ ਰਚਾਏ ਨੂੰ, ਉਹਨੇ ਆਪੇ ਆਪਣੀ ਮਰਜ਼ੀ ਨਾਲ ਇੱਕ ਖੇਡ ਰਚਾਇਆ, ਸੰਸਾਰ ਦੀ ਖੇਡ ਨੂੰ ਵੇਖ ਰਿਹਾ ਹੈ। ਇੱਕ ਮਾਇਆ ਪੈਦਾ ਕਰ ਦਿੱਤੀ, ਇਨਸਾਨ ਕਿਵੇਂ ਮਾਇਆ ਨਾਲ ਜੂਝਦਾ ਹੈ, ਜਿੱਤਦਾ ਕਿ ਹਾਰਦਾ, ਬਸ ਨਿਰੰਕਾਰ ਇਸ ਚੀਜ਼ ਨੂੰ ਵੇਖ ਰਿਹਾ, ਇਸ ਖੇਡ ਨੂੰ ਵੇਖਦਾ ਪਿਆ।
ਆਪੇ ਖੇਲ ਰਚਾਇਨ ਸਭ ਜਗਤ ਸਬਾਇਆ। ਸਾਰਾ ਜਗਤ ਉਸ ਨਿਰੰਕਾਰ ਨੇ ਆਪ ਪੈਦਾ ਕੀਤਾ। ਸਾਰਾ ਸਾਰੇ ਤੋਂ ਮਤਲਬ ਅਸੀਂ ਸਾਰਾ ਕੁਝ ਜੋ ਦਿਸਦਾ ਹੈ ਕਿ ਉਹਦੇ ਤੋਂ ਪੈਦਾ ਹੋਇਆ ਹੈ, ਇਹਦਾ ਕਰਤਾ ਉਹ ਆਪ ਹੈ। ਤ੍ਰੈ ਗੁਣ ਆਪ ਸਿਰਜਨ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਤਿੰਨੇ ਉਹਨੇ ਆਪ ਸਿਰਜੇ ਨੇ। ਮਾਇਆ ਮੋਹ ਵਧਾਇਆ, ਇਹ ਮਾਇਆ ਦਾ ਪ੍ਰਭਾਵ ਹੀ ਨਿਰੰਕਾਰ ਨੇ ਪੈਦਾ ਕੀਤਾ ਹੈ। ਕਿਉਂਕਿ ਖੇਡ ਦੇ ਵਿੱਚ ਦੋ ਤਰ੍ਹਾਂ ਹੁੰਦੀਆਂ ਨੇ, ਇੱਕ ਮਾਇਆ ਹੋ ਗਈ, ਇੱਕ ਗੁਣ ਹੋ ਗਏ, ਇੱਕ ਅਵਗੁਣ ਹੋ ਗਏ। ਦੋਵਾਂ ਦਾ ਝਗੜਾ, ਦੋਵਾਂ ਦੀ ਲੜਾਈ, ਦੋਵਾਂ ਦੀ ਖੇਡ, ਕੌਣ ਜਿੱਤਦਾ ਤੇ ਕੌਣ ਹਾਰਦਾ, ਕੌਣ ਕੋਚਿੰਗ ਗੁਰੂ ਕੋਲ ਲੈਂਦਾ, ਕਿਹਦਾ ਕੋਚ ਚੰਗਾ ਹੈ। ਬਸ ਇਹੀ ਭਾਗ ਜਿਨ੍ਹਾਂ ਨੇ ਗੁਰੂ ਨੂੰ ਕੋਚ ਬਣਾ ਲਿਆ ਆਪਣਾ ਇਸ ਖੇਡ ਦੇ ਵਿੱਚ, ਉਹ ਸਮਝ ਗਏ। ਤ੍ਰੈ ਗੁਣ ਆਪ ਸਿਰਜਨ, ਮਾਇਆ ਮੋਹ ਵਧਾਇਆ, ਗੁਰ ਪ੍ਰਸਾਦੀ ਉਭਰੈ। ਹੁਣ ਇਸ ਮਾਇਆ ਦੀ ਖੇਡ ਵਿੱਚੋਂ, ਇਸ ਵਿਕਾਰਾਂ ਦੇ ਸਾਗਰ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਉਭਾਰ ਲਏ, ਜਿਨ੍ਹਾਂ ਤੇ ਰਹਿਮਤ ਕਰਤੀ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਦੇ ਦਿੱਤਾ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਉਭਰੈ। ਜਿਨ ਭਾਣਾ ਪਾਇਆ, ਕਿਹੜੇ ਤਰੇ ਨੇ, ਕਿਹੜੇ ਉਭਰੇ ਨੇ, ਜਿਨ੍ਹਾਂ ਨੇ ਨਿਰੰਕਾਰ ਦੇ ਭਾਣੇ ਨੂੰ ਪਛਾਣ ਲਿਆ, ਜਿਨ੍ਹਾਂ ਹੁਕਮ ਨੂੰ ਪਛਾਣ ਲਿਆ, ਜਿਹੜੇ ਹੁਕਮ ਤੇ ਰਾਜਾ ਵਿੱਚ ਚੱਲਣ ਦੇ ਆਦੀ ਬਣ ਗਏ, ਗੁਰੂ ਪਾਤਸ਼ਾਹ ਤੇ ਰਹਿਮਤ ਪਤਾਉਂਦੇ ਨੇ, ਗੁਰਪ੍ਰਸਾਦ ਦੀ ਉਭਰੇ। ਜਿਨ ਭਾਣਾ ਪਾਇਆ, ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ। ਕਹਿਣ ਲੱਗੇ ਸਾਰੇ ਪਾਸੇ ਸੱਚ ਦਾ ਪਸਾਰਾ ਹੈ, ਸੱਚ ਨਿਰੰਕਾਰ ਆਪ ਵਰਤਦਾ ਪਿਆ ਹੈ, ਵਰਤ ਰਿਹਾ ਹੈ। ਸਭ ਸੱਚ ਸਮਾਇਆ, ਸਾਰੇ ਉਹਦੇ ਵਿੱਚ ਹੀ ਸਮਾਏ ਹੋਏ ਨੇ। ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰ ਦੇਣ ਕਿ ਅਸੀਂ ਗੁਰੂ ਦੀ ਲੋੜ ਨੂੰ ਮਹਿਸੂਸ ਕਰਕੇ ਆਪਾਂ ਭਾਵ ਗੁਰੂ ਅੱਗੇ ਸਮਰਪਿਤ ਕਰ ਦਈਏ, ਗੁਰੂ ਕਿਰਪਾ ਕਰੇ ਸਾਡੇ ਤੇ ਤਰਸ ਖਾ ਲਵੇ, ਸਾਡਾ ਰੋਣਾ ਗੁਰੂ ਸੁਣ ਲਵੇ, ਸਾਡੇ ਦੁਖੜੇ ਗੁਰੂ ਦੇ ਕੰਨੀ ਪੈ ਜਾਣ ਤੇ ਗੁਰੂ ਸਾਨੂੰ ਚੁੱਕ ਕੇ ਆਪਣੀ ਗੋਦੀ ਚ ਬਿਠਾ ਕੇ ਕੁਸਰੇ ਤੋਂ ਸੁਥਰਾ ਕਰ ਦੇਵੇ। ਬਸ ਇਹ ਸਾਡਾ ਤਰਲਾ ਹੈ। ਗੁਰੂ ਅੱਗੇ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਗੁਰੂ ਕਿਰਪਾ ਕਰੇ ਸਭ ਦੀ ਹਾਜ਼ਰੀ ਲੇਖੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਤੌਰ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਮਾਇਆ ਭੇਜੀ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਲਾ ਬਖਸ਼ਣ। ਹੁਣ ਗੁਰੂ ਘਰ ਦੇ ਬਹੁਤ ਹੀ ਪਿਆਰੇ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਆਓ ਪਿਆਰ ਸਤਿਕਾਰ ਨਾਲ ਉਹਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ। ਭੁੱਲਾਂ ਚੁੱਕਾਂ ਦੀ ਬਖਸ਼ੋ ਖਿਮਾ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰ ਟੇਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਆਂ ਨੂੰ ਦੇਖੈ ਗਾ ਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਭਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦਿਓ ਸਜਣਿਆ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਾਹੁਚਾ ਸਜਣੇ ਇਤ ਪਵਨ ਸਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮੁਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡੋ ਜਨਕ ਮੋਤੀ ਧੂਪ ਮਲਿਆ ਲੋ ਪਵਨ ਚੌਰੋ ਕਰੇ ਸਗਲ ਮਨਾਏ ਪੂਰਨ ਜੋਤੀ ਐਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਾਓ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਓ ਸਾਖਤ ਹਰ ਸਾਧਨਾ ਜਾਣਿਆ ਜਿਨੇ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚੱਲਿਆ ਜਮੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਰਹਿ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਨਹਿਲ ਕੀ ਬੇਲਾ ਇਹਾਂ ਖਾੜ ਚਲ ਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅਬਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰਦੇਵ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਦੇ ਸੁਭਾਇਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਨਾਲ ਹੀ ਅੱਜ ਦੇ ਸ੍ਰੀ ਮੁਖਵਾਕ ਰੱਬੀ ਉਪਦੇਸ਼ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਗ 617 ਅਤੇ 18 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ, ਨਾ ਨਾਸ ਹੋਣ ਵਾਲਾ, ਸਦੀਵ ਰਹਿਣ ਵਾਲਾ ਅਕਾਲ ਪੁਰਖ ਅਬਨਾਸੀ ਪ੍ਰਭੂ, ਜਿਸ ਨੇ ਸਾਰੇ ਜੀਵਾਂ ਨੂੰ ਜੀਵਨ ਦਾ ਦਿੱਤਾ ਹੈ, ਐ ਭਾਈ ਉਹਦਾ ਸਿਮਰਨ ਕਰਕੇ ਹੀ, ਉਹਨੂੰ ਅਰਾਧ ਕੇ ਹੀ ਜਨਮਾਂ ਜਨਮਾਂਤਰਾਂ ਦੀ, ਮਾੜੇ ਕਰਮ ਰੂਪਾਂ ਦੀ ਜੋ ਮੈਲ ਹੈ ਉਹ ਕੱਟੀ ਜਾਂਦੀ ਹੈ। ਦੁਰਮਤ ਦਾ ਨਾਸ ਵੀ ਉਹਦੇ ਸਿਮਰਨ, ਉਹਦੀ ਇਬਾਦਤ ਦੇ ਨਾਲ ਹੀ ਹੁੰਦਾ ਹੈ। ਇਸ ਕਰਕੇ ਇਹ ਮੇਰੇ ਮਨਾ ਉਸ ਗੁਰੂ ਗੋਪਾਲ ਨੂੰ ਆਪਣੇ ਹਿਰਦੇ ਵਿੱਚ ਅਰਾਧ, ਉਸ ਨੂੰ ਆਪਣੇ ਹਿਰਦੇ ਤੋਂ ਜਪ ਧਿਆ, ਜਿਨ੍ਹਾਂ ਨੇ ਵੀ ਆਪਣੇ ਹਿਰਦੇ ਵਿੱਚ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੂੰ ਪਰੋਇਆ ਹੈ, ਜਿਨ੍ਹਾਂ ਆਪਣੇ ਜੀਵਨ ਦਾ ਆਧਾਰ ਪਰਮਾਤਮਾ ਦਾ ਨਾਮ ਬਣਾਇਆ ਹੈ, ਐ ਵਾਹਿਗੁਰੂ ਮੇਰੀ ਅਰਦਾਸ ਮੇਰੀ ਬੇਨਤੀ ਹੈ ਕਿ ਉਹਨਾਂ ਗੁਰਸਿੱਖਾਂ ਦੀ, ਉਹਨਾਂ ਗੁਰਮੁਖਾਂ ਦੀ ਵੱਡਿਆਂ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਮੈਨੂੰ ਵੀ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਲੈ, ਮੈਂ ਦਾਸ ਵੀ ਉਹਨਾਂ ਪ੍ਰਭੂ ਪਿਆਰਿਆਂ ਦੇ ਚਰਨਾਂ ਦੀ ਧੂੜ ਤੇਰੇ ਪਾਸੋਂ ਮੰਗਦਾ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਨਾਮ ਹੈ, ਕਿਉਂਕਿ ਉਹਨਾਂ ਦੀ ਧੂੜ, ਗੁਰਸਿੱਖਾਂ ਦੀ ਧੂੜ ਦੇ ਨਾਲ ਪਾਪੀਆਂ ਦੀ, ਬੁਰਿਆਂ ਲੋਕਾਂ ਦੀ ਵੀ ਗਤ ਹੋ ਜਾਂਦੀ ਹੈ। ਇਸ ਕਰਕੇ ਰਹਿਮਤ ਕਰ, ਅਰਦਾਸ ਹੈ, ਬੇਨਤੀ ਹੈ, ਮੰਗ ਹੈ ਕਿ ਸਾਨੂੰ ਆਪਣੇ ਪਿਆਰਿਆਂ ਦੀ, ਗੁਰਸਿੱਖਾਂ ਦੀ, ਸੇਵਕਾਂ ਦੀ ਚਰਨ ਧੂੜ ਦੇ ਦੇ। ਇਹ ਅਰਦਾਸ, ਇਹ ਬੇਨਤੀ ਗੁਰੂ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਕੀਤੀ ਹੈ, ਉਪਦੇਸ਼ ਦਿੱਤਾ ਹੈ। ਵਾਹਿਗੁਰੂ ਦਾ ਨਾਮ ਸਾਰੇ ਦੁੱਖ ਕੱਟਣ ਵਾਲਾ ਹੈ, ਪ੍ਰਭੂ ਨੂੰ ਆਰਾਧਨ ਵਾਲਿਆਂ ਦੀ ਸੰਗਤ ਹੀ ਸਭ ਤੋਂ ਉੱਤਮ ਸਮਾਂ ਹੈ, ਉੱਤਮ ਭਾਗ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਚਨ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਫੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

ਸਮਾਨੀ ਪ੍ਰਭ ਕੈ ਸਿਮਰਨ ਨੇ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ

ਸੰਗਤੀ ਲੈ ਚੱਲੈ। ਜਿਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ। ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤਿਕ ਨ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜਿਹ ਮਾਰਗਿਉ ਜਾਤੇ ਕੇਲਾ, ਤੈ ਹਰ ਨਾਮ ਸੰਗ ਹੂਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੂਟ ਲਖ ਬਾਹੀ, ਨਾਮ ਜਪਤ ਤੈ ਪਾਰ ਪੁਰਾਹੀ।

ਨਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰ ਦੂਧ ਭਰ ਜੋ ਬਿਨ ਭੋਜਨ ਸੁਖ ਸੂ

ਪੂਰੇ ਜਾਕੀ ਟਹਿਲ ਪਾਵੈ ਦਰਗਹਿ ਮਾਨੁ ਤਿਸੈ ਵਿਸਾਰੈ ਮੁਗਧ ਜਾਨੁ ਸਦਾ ਸਦਾ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਵੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲੇਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਛਿਪਸ ਨਾਹੀਂ ਕਛ ਕਰੈ ਛਿਪਾਇਆ

ਕਿਸ ਹੇ ਬੁਝਾਏ ਨਾਨਕਾ, ਜਿਸ ਹੋਵੈ ਸੁ ਪ੍ਰਸੰਨ ਅਸ਼ਟਪਦੀ। ਅਵਿਨਾਸੀ ਪ੍ਰਭਮਨ ਮੈਂ ਰਾਖ, ਮਾਨੁਕੀ ਤੂ ਪ੍ਰੀਤ ਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।

ਧਨ ਜੋ ਤਨ ਸਾਰ ਅਟਪਦੀ ਸਾਂਝ ਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਭਾਵ ਸਮੀਤ ਬਸਾਰੋ ਚਰਨ ਕਮਲ ਰਿਦਮੈ ਉਰ ਤਾਰੋ ਕਰਨ ਕਾਰਨ ਸੋ ਪ੍ਰਭ ਸੁਰਤ ਦਿਲ ਕਰ ਕਹੋ ਨਾਮ ਰਵਤ ਇਉ ਤਨ ਸੰਚੋ ਹੋ ਭਗਵੰਤ ਸਾਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਪਿਟ ਜਾਏ ਜੇ ਧਨ ਕੋ ਚਾਰ ਕੁੰਟੜ ਧਾਵੈ ਸੋ ਤਨ ਹਰ ਸੇਵਾ ਤੇ ਪਾਵੇ ਜੇ ਸੋ ਕੁਲਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋ ਬਾਕੂ ਕਰੇ ਭਲੀ ਕਰਨੀ ਸਾ ਸੋ ਬਾਪਜ ਹਰ ਕੀ ਸਰਨੀ ਅਨੁਕੋ ਪਾਵੇ ਰੋਗ ਨ ਜਾਏ ਰੋਗ ਮਿਟੇ ਹਰ ਔਖਤ ਲਾਏ ਸਰਬ ਨਾਣ ਮੇ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ।

ਮੱਟੀ ਜਾਂ ਪਾਸੀ ਤਾਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਰ ਸਰਨ ਗੁਰਦੇ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕ ਭਾਵ ਨਾ ਛੁੱਟਣ ਹਾਰੇ ਸਿਮਰ ਸਾਖ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਚਤ ਨਾਨਕ ਪਲ ਪਾਏ ਸਾਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕਟੰਬਰ ਬੰਤਾ ਇੰਤੇ ਕਹੋ ਤੁਨ ਕਮਲ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਲ ਛਿਟਕਾਰ ਆਸਤੀ ਰਤ ਸਵਾਰੀ ਝੂਠਾ ਡਮ ਝੂਠ ਪਾਸਾਰੀ ਜੀਂਦੀਏ ਤਿਸ ਬੁਝੇ ਨਾ ਬਗਾਨਾ ਨਾ ਵਿਸਾਰ ਨਾਨਕ ਪਿਤਾਨਾ ਗੁਰ ਕੀ ਮਾਤੋਂ ਲੈ ਅੰਨੇ ਭਗਤ ਬਣਾਵੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤਮਾਰੋ ਚੀਤ ਚਰਨ ਕਵਣ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਰਾਮ ਜਪਾਓ ਸੁਣਤ ਕੈ ਰਹਿਤ ਗਤ ਪਾਓ ਸਾਰ ਭੂਤ ਸਤਰ ਕੋ ਨਾਓ ਸਹਿਜ ਸਪਾਏ ਨਾਨ ਗੁਣ ਗਾਓ ਗੁਣ ਗਾਓ ਤੇਰੀ ਉਤਰ ਸਮੈਲ ਬਿਣ ਸਜਾਏ ਹੋਮੇ ਬਿਖ ਪੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਣ ਛਾੜ ਸਿਆਣਪ ਸਗਲੀ ਮਣਾ ਸਾਸ ਪਾਵੇ ਸਚਨਾ ਹਰ ਪੂੰਜੀ ਸੱਚ ਕਰੋ ਵਿਹਾਰ ਈਹਾ ਸੁਖ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਵਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਘਟ ਮਾਹੇ ਅਨਿਕ ਰੰਗ ਨਾਨਾ।

ਕੀਤੀ। ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੀ, ਚਾਰ ਕੁੰਟ ਦਹ ਦਿਸੇ ਸਮਾਹੀ, ਕਿਸਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ, ਬੇਦ ਪ੍ਰਾਣ ਸਿਮ੍ਰਿਤ ਮੈਂ ਦੇਖ, ਸਸੀਅ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨਾ ਕਬੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ ਨੂੰ, ਸੰਤ ਜਨਾ ਕਾ ਹਿਰਦੈ ਸਭ ਧਰਮ ਨੂੰ, ਸੰਤ ਜਨਾ ਸੁਣੈ ਸੁਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀ ਹੈ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤੈ ਇਕੰਕਾਰ, ਹਨੀ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆ ਭਰਪੂਰ, ਅੰਤਰ ਗਜ ਸਭ ਜਿਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਭੂਤਾ ਵਰ

ਹੈ, ਜੋ ਕੁਛ ਕਹਿਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ, ਤਾਂ ਲਏ ਸਮਾਇਸ਼ ਤੇ ਹੋਏ ਸੁਨਾ ਹੀ ਬੁਰਾ ਉਰੇ, ਕਹੋ ਕਿਨੈ ਕਛ ਕਰਾ। ਆਪ ਭਲਾ ਕਰ, ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ ਉਤਪੁੱਤ ਆਪਣ ਸੰਗਰਾਸ਼, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀ ਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਕਿਉ ਜਾਣ। ਜੋ ਜਾਣੈ ਤਿਸਦਾ ਸੁਖ ਹੋਏ, ਆਪ ਮਿਲਾਇ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾਏ ਹੈ ਸੋ ਆਉ, ਜਨ ਕੈ ਸੰਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ।

ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾ ਸੁੰਦਰ ਚਤੁਰ ਤਤ ਕਾ ਬੇਤਾ ਸਮ ਦਰਸ਼ੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਿਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਆਪ ਜੀ ਕੇ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਮੁਆਫ਼ੀ ਬਖਸ਼ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਰਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰਪਣਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਗਰੀਬ ਨਿਵਾਜ ਆਪਣੇ ਟਹਿਲੀਆਂ ਸੇਵਾਦਾਰਾਂ ਦੇ ਸਿਰ ਤੇ ਮਿਹਰ ਫਰਿਆਦ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਈ ਰੱਖਣਾ ਸਤਿਗੁਰੂ ਜੀ ਰਹਿਮਤ ਕਰਨੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ ਸਤਿਗੁਰੂ ਜੀ ਇਸ ਵਕਤ
दीवाना की संपूर्णता मुख रखदे आप जी के हजूर पंचामृत कड़ा प्रसाद की देग हाजिर है जी, दर प्रवान होवे प्रवान होया प्रसाद संगत विच वरते कृपा करो, दर आई समूह संगत की गरीब नवाजी करदे हुए पावन पवित्र हुक्म बख्शो जी, हुक्म ते चलन की मत बुद्ध प्रदान करो, पावन हजूरी अंदर अगले दीवान सजाउंदी आग्या होवे सही प्यारे मेल, जिना मिलिया आप जी का नाम चेता वै नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅਭਿਨਾਸੀ ਜੀ ਅਨਕੋ ਦਾਤਾ, ਸਿਮਰਤ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪ੍ਰੇਮ ਸਹਿਤ ਨੇਮ ਸਹਿਤ ਭਰ ਰਹੇ ਹੋ। ਗੁਰੂ ਕਿਰਪਾ ਕਰੇ ਦੀਵਾਨਾਂ ਦੀ ਸੰਪੂਰਨਤਾ ਅਤੇ ਸਤਿਗੁਰਾਂ ਨੇ ਅੱਜ ਦੇ ਰੱਬੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰ ਜੀ ਨੇ ਪਾਵਨ ਸ਼ਬਦਾਂ ਅੰਦਰ ਇਹ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਦੇ, ਜਿਨ੍ਹਾਂ ਦੀ ਸੰਗਤ ਕੀਤਿਆਂ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠਿਆਂ ਤੇਰਾ ਨਾਮ ਚੇਤਾ ਆਵੇ, ਮੈਂ ਉਹਨਾਂ ਦੀ ਚਰਨ ਧੂੜ ਬਾਂਛਦਾ ਹਾਂ। ਇਹ ਅਰਦਾਸ, ਇਹ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 15 ਜੂਨ ਨੂੰ ਦਿਨ ਸੋਮਵਾਰ ਅਸਾੜ ਦੀ ਸੰਗਰਾਂਦ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। 18 ਜੂਨ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਸ਼ਹਾਦਤ ਦਿਵਸ ਹੈ। ਸੋ ਆਪ ਜੀਆਂ ਨੇ ਉਸ ਦਿਨ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ, ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤਿੰਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੁੜ ਰਿਹਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਹੌਲੀ ਆਪਣੇ ਭੋਗ ਭੋਗ ਕੇ ਹੋਏ ਪਸਮਟ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਹੈ ਪਹਿਲੇ।

ਓੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਓਨਕਾਰ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ

ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਕ ਕੀਆ ਦੇਹੀ ਦੁਖ ਦੀਆ ਸੋਹਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੈ।

ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਵਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤ੍ਰ ਕਪਾਟੰ।

ਪੌੜੀ ਤੁਰੇ ਪਲਾਣੇ ਪਾਉਣ ਵੇ ਘਰ ਰੰਗੀ ਹਰਮ ਸਵਾਰਿਆ ਉਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ ਫਾਇਆ।

0: ਪੌੜੀ
1: ਸਤਿਗੁਰ ਵੱਡਾ ਕਰ ਸਾਹ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਹੁਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੈ ਨਾਉ ਨਿਧ ਪਾਈਆਂ ਸਹਿ ਤੁਠੈ ਨਾਉ ਨਿਧ ਪਾਈਆਂ।

ਅਰਦਾਸ ਕਿਰਪਾ ਕਰਨ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਭਿਟਾਵਾਂ ਅਰਪਣ ਕੀਤੀਆਂ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਸਭਨਾਂ ਨੂੰ ਭਿਟਾਵਾਂ ਦਾ ਤੇ ਪ੍ਰਵਾਨ ਕਰਨ ਲਈ ਆਉਣ ਸਮਾਂ ਹੋਇਆ ਹੈ। ਕਥਨ ਦਾ ਭਾਈ ਸਕੱਤਰ ਸਿੰਘ ਜੀ ਉਨ੍ਹਾਂ ਪਾਸੋਂ ਜੋ ਅੰਮ੍ਰਿਤ ਵੇਲੇ ਮਹਾਰਾਜ ਨੇ ਪਾਵਨ ਹੁਕਮ ਨਾਲ ਬਖਸ਼ ਕੀਤਾ ਸੀ ਉਹਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਦਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सिमरत सब मल खोई, अबनासी जीअन को दाता। सिमरत सब मल खोई, गुण निदान भगतन को बरतन, बिरला पावे कोई। मेरे मन जप गुरु गोपाल प्रभु सोई, जाकी शरण पयां सुख पाई है, बहुत दुख ना होई रहा। वड भागी साध संग प्राप्त, तिन भेटत दुर्मत खोई। तिनकी तूर नानक दास बांछै, जिन हर नाम हृदय परोई। वड भागी साध संग प्राप्त, तिन भेटत दुर्मत खोई। तिनकी तूर नानक दास बांछै, जिन हर नाम हृदय परोई। परम सन्मान योग धन धन सतगुरु गरीब नवाज गुरु ग्रंथ साहिब महाराज जी की पावन गोदी सभाए मान अते नेट राही गुरु घर नाल जुड़ी हुई गुरु सवारी साध संगत जीओ, करो रसना पवित्र, आखो वाहे गुरु जी का खालसा, वाहे गुरु जी की फतेह। गुरु पातशाह जी ने रहमत बख्शिश कीती है, उद्यम बख्शा है, समत बख्शी है, शहनशाह जी की पावन हजूरी तक पहुंच करके अमृत वेले दे सजे हुए दीवाना विचों तुरकी बाणी ते बाबाणियां कहानियां सरवण करन दा सुभाग मालक ने बख्शिश कीता है, कोटान कोट धन्नवाद है। गुरु के कीतरियां बड़े प्यार दे नाल आसा जी दी वार दा कीर्तन आप जी नूं सरवण करवा रहे सन, उपरंत रोजाना दी तरह सतगुरु सच्चे पातशाह जी वल्लों जो अमृत वेले प्रकाश भी होण लग्या पहला संदेश पहला हुक्म सिख कौम दे नाम जारी कीता जांदा है, उस दी विचार कीती जांदी है। अज दा इह पावन शब्द सतगुरु सच्चे पातशाह महाराज जी दे अंग 617 अते 18 ते सभायमान है। सोठ राग दा इह शब्द घर तीजा घर दूजा विच गाउण दी हदायत दुपदे दी किस्म है। दो पदयां वाला शब्द है, तीजा पद रहाउ दा है। अरहाव विच शब्द दा केंद्री भाव हुंदा है। इस समुचे शब्द विच उस वड्डे कियां वड्याईयां दे नाल नाल उहदे नाल जुड़ना किवें है, गुरु दी लोड़ किवें पैंदी है,
ਨਿਰੰਕਾਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਤੇ ਉਹਦੀ ਪ੍ਰਾਪਤੀ ਦੇ ਨਾਲ ਕੀ ਹੁੰਦਾ ਹੈ ਤੇ ਜਿਹੜੇ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਉਸ ਰੁਤਬੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੀ ਚਰਨ ਧੂੜ ਉਹਨਾਂ ਦਾ ਸੰਗ ਕਿੰਨਾ ਪਵਿੱਤਰ ਹੋ ਜਾਂਦਾ ਹੈ ਇਹ ਅੱਜ ਦੇ ਇਸ ਪਾਵਨ ਹੁਕਮਨਾਮੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸ਼ਹਿਨਸ਼ਾਹ ਰਹਿਮਤ ਵਰਤਾਉਂਦੇ ਨੇ ਜੀਵਨ ਜਿਹੜਾ ਸਾਡਾ ਉਹ ਤਿੰਨ ਤਰ੍ਹਾਂ ਤਿੰਨ ਪੱਧਰਾਂ ਤੇ ਜੀਵਿਆ ਜਾਂਦਾ ਹੈ। ਪਹਿਲਾ ਪੱਧਰ ਹੈ ਸਰੀਰਕ ਪੱਧਰ ਤੇ ਜਿਉਣਾ। ਨਿਰੰਕਾਰ ਵੱਲੋਂ ਇਹ ਤੋਹਫਾ ਮਿਲਿਆ ਹੈ ਮਨੁੱਖਾ ਦੇਹੀ ਦਾ, ਬਿਨਾਂ ਸਾਡੇ ਮੰਗਣ ਦੇ ਸਾਡੇ ਯਤਨਾਂ ਦੇ ਉਹ ਤੁੱਠਾ ਹੈ। ਉਸਨੇ ਸਾਨੂੰ ਇਨਸਾਨੀ ਦੇਹ ਬਖਸ਼ ਦਿੱਤੀ ਹੈ ਤੇ ਇਸ ਦੇਹੀ ਨੂੰ ਪਾਲਣਾ, ਸਰੀਰਕ ਤੱਕ ਜਿਉਣਾ ਤੇ ਸਰੀਰ ਤੋਂ ਅੱਗੇ ਕੁਝ ਨਾ ਕਰਨਾ, ਖਾ ਲਿਆ, ਪੀ ਲਿਆ, ਸੌ ਲਿਆ, ਇਹਨੂੰ ਕਹਿੰਦੇ ਸਰੀਰਕ ਪੱਧਰ ਤੇ ਜਿਉਣਾ। ਜਿੰਨੇ ਜਾਨਵਰ ਨੇ ਉਹ ਇੱਥੇ ਤੀਕ ਜਿਉਂਦੇ ਨੇ, ਬਾਲ ਬੱਚੇ ਤੀਕ, ਬਾਲ ਬੱਚਾ ਪੈਦਾ ਵੀ ਕਰਦੇ ਨੇ, ਉਹਨਾਂ ਨੂੰ ਸੰਭਾਲਣ ਦਾ ਯਤਨ ਵੀ ਥੋੜ੍ਹਾ ਬਹੁਤਾ ਕਰਦੇ ਨੇ, ਜਿੰਨੀ ਕੁ ਮਾਲਕ ਨੇ ਉਹਨਾਂ ਦੇ ਜਿੰਮੇ ਲਾਈ ਹੈ। ਤੇ ਸਰੀਰ ਤੋਂ ਅੱਗੇ ਆ ਜਾਂਦਾ ਹੈ ਮਾਨਸਿਕ ਪੱਧਰ। ਮਾਨਸਿਕ ਪੱਧਰ ਤੇ ਜਿਉਣਾ, ਬੰਦੇ ਨੇ ਕੁਝ ਕਮਾ ਕਰ ਲਈ ਹੈ, ਬਾਲ ਬੱਚਾ ਮਾਲਕ ਦੀ ਰਹਿਮਤ ਨਾਲ ਸੈਟਲ ਬੈਟਲ ਹੋ ਗਿਆ ਹੈ ਤੇ ਹੁਣ ਉਹ ਮੰਦਾ ਚਾਹੁੰਦਾ ਵੀ ਮਨ ਕਰਕੇ ਵੀ ਜਿਉਵਾਂ, ਕੋਈ ਸੰਸਾਰ ਦੇ ਰੰਗ ਤਮਾਸ਼ੇ ਮਾਨਣ ਦਾ ਯਤਨ ਕਰਾਂ। ਲੇਕਿਨ ਜਿਹੜਾ ਸਰੀਰ ਤੇ ਪੱਧਰ ਤੇ ਜੀਵ ਰਿਹਾ ਉਹਨੂੰ ਜਾਪਦਾ ਵੀ ਜਿਹੜਾ ਮਨ ਪੱਧਰ ਤੇ ਜੀਵ ਰਿਹਾ ਇਹ ਬੇਵਕੂਫ ਹੈ, ਗਲਤੀ ਕਰਦਾ ਹੈ। ਮੈਂ ਅੱਗੇ ਵੀ ਸ਼ਾਇਦ ਇਸ਼ਾਰਾ ਕੀਤਾ ਸੀ, ਇੱਕ ਦਿਨ ਇੱਕ ਵਿਅਕਤੀ ਸ਼ਹਿਰ ਵਿੱਚ ਹੋ ਰਿਹਾ, ਕਿਸੇ ਨਾਟਕ ਚੇਟਕ ਕਿਸੇ ਫਿਲਮ ਨੂੰ ਵੇਖਣ ਚਲਾ ਜਾਂਦਾ, ਕਿਸੇ ਤੱਟ ਤੇ, ਦਰਿਆ ਦੇ ਕੰਢੇ ਤੇ, ਕਿਸੇ ਸਮੁੰਦਰ ਦੀ ਬੀਚ ਤੇ ਘੁੰਮਦਾ ਹੈ, ਕੁਦਰਤ ਦਾ ਆਨੰਦ ਮਾਣਦਾ ਹੈ। ਤੇ ਸਰੀਰਕ ਪੱਧਰ ਤੇ ਜਿਉਣ ਵਾਲਾ ਵਿਅਕਤੀ ਜਿਹੜਾ ਦਿਨ ਰਾਤ ਕੰਮ ਕਰ ਜਾਂਦਾ, ਕੰਮ ਹੀ ਕਰੀ ਜਾਂਦਾ, ਉਹਨੂੰ ਮੂਰਖ ਸਮਝੇਗਾ, ਉਹ ਆਪਣੇ ਨਾਲ ਤੁਲਨਾ ਕਰੇਗਾ ਸਰੀਰਕ ਪੱਧਰ ਤੇ ਜਿਉਣ ਵਾਲਾ ਕਿ ਮੈਂ ਗਿਆ, ਮੈਂ $250 ਕਮਾ ਲਿਆ, ਇਹ ਗਿਆ ਤੇ $250 ਖਰਚ ਕਰਕੇ ਆ ਗਿਆ, ਕੌਣ ਸਿਆਣਾ ਕਹੇਗਾ। ਪਰ ਅਵਸਥਾ ਇਹ ਵੀ ਜ਼ਰੂਰੀ ਹੈ, ਜੇ ਮਾਲਕ ਨੇ ਸਮਰੱਥ ਕਰ ਦਿੱਤਾ ਹੈ ਨਾ, ਮਾਨਸਿਕ ਤੌਰ ਤੇ ਜਿਉਣਾ ਵੀ ਜ਼ਰੂਰੀ ਹੈ। ਤੇ ਤੀਜਾ ਪੱਧਰ ਹੈ ਜਿਉਣ ਦਾ ਆਤਮਕ ਪੱਧਰ ਤੇ ਜਿਉਣਾ, ਜ਼ਮੀਰ ਨੂੰ ਜਿਉਂਦਿਆਂ ਰੱਖਣਾ, ਆਪਣੇ ਆਪ ਦੀ ਸਟੱਡੀ ਕਰ ਲੈਣੀ, ਆਪਣੇ ਆਪ ਦੀ ਖੋਜ ਕਰ ਲੈਣੀ, ਕਿਵੇਂ ਪੈਦਾ ਕੀਤਾ ਹੈ, ਕਿਉਂ ਪੈਦਾ ਕੀਤਾ ਹੈ, ਸਾਡਾ ਸੰਸਾਰ ਨੂੰ ਪੈਦਾ ਹੋਣ ਤੋਂ ਬਾਅਦ ਫਾਇਦਾ ਕੀ ਹੋਇਆ, ਕਿਸੇ ਤੇ ਦਾਨ ਕਰ ਦੇਣਾ, ਕਿਸੇ ਤੇ ਪੁੰਨ ਕਰ ਦੇਣਾ, ਕਿਸੇ ਦੀ ਸੇਵਾ ਕਰ ਦੇਣੀ, ਇਹ ਹੈ ਅਗਲਾ ਪੱਧਰ। ਇਸ ਪੱਧਰ ਤੇ ਕੋਈ ਵਿਰਲਾ ਪਹੁੰਚਦਾ ਹੈ। ਗੁਰੂ ਦਾ ਜਿੰਨਾ ਯਤਨ ਹੈ ਨਾ, ਇਸੇ ਪੱਧਰ ਤੱਕ ਇਨਸਾਨ ਨੂੰ ਲੈ ਕੇ ਜਾਣ ਵਾਲਾ ਹੈ ਕਿ ਸਰੀਰ ਦੇ ਨਾਲ ਨਾਲ ਮਾਨਸਿਕ ਤੇ ਮਾਨਸਿਕ ਦੇ ਨਾਲ ਨਾਲ ਆਤਮਕ ਤੌਰ ਤੇ ਜਿਉਂਦਿਆਂ ਜਿਉਂਦਿਆਂ ਉਸ ਅਵਸਥਾ ਦੇ ਮਾਲਕ ਬਣਨਾ ਹੈ ਜਿਹਦੇ ਵਿੱਚ ਕੇਵਲ ਆਨੰਦ ਹੀ ਆਨੰਦ ਹੈ, ਭਲਾ ਹੀ ਭਲਾ ਹੈ, ਜਿਹਦੇ ਵਿੱਚ ਸੇਵਾ ਹੀ ਸੇਵਾ, ਜਿਹਦੇ ਵਿੱਚ ਖੇੜਾ ਹੀ ਖੇੜਾ, ਜਿਹ 'ਚ ਕੋਈ ਝੋਰਾ ਨਹੀਂ, ਕੋਈ ਦੁੱਖ ਨਹੀਂ। ਵੈਸੇ ਮਨੁੱਖ ਦੀ ਫਿਤਰਤ ਹੈ, ਚਾਹੁੰਦਾ ਤਾਂ ਹੈਗਾ ਸੁੱਖ ਪ੍ਰਾਪਤ ਹੋਵੇ, ਪਰ ਸੁੱਖ ਦੀ ਪ੍ਰਾਪਤੀ ਲਈ ਜਿੰਨਾ ਇਹ ਦੁੱਖ ਪਾਉਂਦਾ ਹੈ, ਸੁੱਖ ਚਾਹੀਦਾ ਹੈ, ਧੀਆਂ ਪੁੱਤਰ ਚਾਹੀਦੇ ਨੇ, ਉਹਨੂੰ ਪਾਲਣ ਲਈ ਪੈਸਾ ਚਾਹੀਦਾ ਹੈ, ਮਕਾਨ ਚਾਹੀਦੇ ਨੇ, ਗੱਡੀਆਂ ਚਾਹੀਦੀ, ਜ਼ਰੂਰੀ ਹੈ ਇਹ ਸਹੂਲਤਾਂ ਨੇ, ਪਰ ਸੱਚੇ ਪਾਤਸ਼ਾਹ ਬੜਾ ਪਿਆਰਾ ਬਚਨ ਹੈ, ਸੁੱਖ ਪਾਉਣ ਲਈ ਬੰਦਾ ਦੁੱਖ ਭੋਗਦਾ ਹੈ,
ਜਿਨ ਜਿਨੇ ਦੀ ਸੇਵਾ ਕਰਨ ਵਿੱਚ ਤਿਆਰ ਹੋ ਜਾਂਦਾ, ਮਥਾਜੀ ਲਈ ਤਿਆਰ ਹੋ ਜਾਂਦਾ, ਦੁੱਖ ਕੇ ਹੇਤ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਜਿਹੜੇ ਸਾਡੇ ਦੀ ਮਥਾਜੀ ਕਰਨ ਦੇ ਪੱਧਰ ਤੇ ਪਹੁੰਚ ਜਾਂਦਾ, ਜਿਨ੍ਹਾਂ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਜਿੱਥੇ ਰਹਿਮਤ ਹੋ ਜਾਂਦੀ, ਉਹਨਾਂ ਦੀ ਸੋਚਣੀ ਦਾ ਬੜਾ ਫਰਕ ਪੈ ਜਾਂਦਾ। ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਪ੍ਰਸੰਗ ਦਿੱਤਾ ਹੈ, ਹੁਣ ਪੜ੍ਹਨ ਦਾ ਮੌਕਾ ਸਾਡੇ ਕੋਲ ਘੱਟ ਗਿਆ ਹੈ। ਗੁਰੂ ਕਿਰਪਾ ਕਰੇ, ਦਾਨੇ ਪੁਰਸ਼ਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਨੂੰ ਪੜ੍ਹ ਕੇ ਕੁਝ ਸਿੱਖਣ ਦੀ ਜਾਲ ਸਿੱਖੀਏ। ਉਹਨਾਂ ਪਿੱਛੇ ਮਕਸਦ ਹੀ ਸਾਡਾ ਉਹਨਾਂ ਦਾ ਸਾਨੂੰ ਸਿਖਾਉਣਾ ਹੁੰਦਾ ਹੈ। ਆਤਮਕ ਅਵਸਥਾ ਤੇ ਪਹੁੰਚੇ ਹੋਏ ਵਿਅਕਤੀ ਨੂੰ ਸੰਸਾਰ ਦੀ ਚਿੰਤਾ ਹੁੰਦੀ ਹੈ, ਉਹਨੂੰ ਇਹ ਪਤਾ ਹੁੰਦਾ ਵੀ ਜੇ ਮੈਂ ਕੋਈ ਮਾੜਾ ਕਰਮ ਕੀਤਾ ਤੇ ਸਾਰੀ ਇਨਸਾਨੀਅਤ ਦੇ ਨਾਂ ਤੇ ਉਹ ਕਲੰਕ ਹੋਏਗਾ, ਕੱਲੇ ਮੇਰੇ ਆਖੇ ਨਹੀਂ। ਤੇ ਜੇ ਮੈਂ ਕੋਈ ਚੰਗਾ ਕਰਮ ਕੀਤਾ ਤੇ ਸਾਰੀ ਇਨਸਾਨੀਅਤ ਦੀ ਸੁਭਾ ਹੋਏਗੀ, ਕੁਦਰਤੀ ਬਾਤ ਹੈ। ਜਿਹੜੀ ਕੌਮ ਦੇ ਚਾਰ ਬੰਦੇ ਚੰਗਾ ਕੰਮ ਕਰਦੇ ਨੇ, ਉਹ ਸਮੁੱਚੀ ਕੌਮ ਦਾ ਭਲਾ, ਉਹਦੇ ਨਾਲ ਸਮੁੱਚੀ ਕੌਮ ਦਾ ਨਾਮ ਸਿਰ ਉੱਚਾ ਹੁੰਦਾ। ਤੇ ਜਿਹੜੇ ਬਾਣੇ ਵਿੱਚ ਜੇ ਕੋਈ ਬੁਰਾ ਕਰਮ ਕਰਦਾ ਤੇ ਜਿਹੜੀ ਕੌਮ ਦਾ ਬਾਣਾ ਪਾਇਆ, ਉਹ ਕੌਮ ਬਦਨਾਮ ਹੁੰਦੀ ਹੈ, ਸਾਰੇ ਤੇ ਕਲੰਕ ਲੱਗਦਾ। ਕਹਿਣ ਲੱਗੇ ਇੱਕ ਸਰਦਾਰ ਗੁਰੂ ਕੇ ਰੰਗ ਵਿੱਚ ਰੰਗਿਆ ਹੋਇਆ ਪੁਰਾਤਨ ਜਮੇ ਵਿੱਚ ਘੋੜੀ ਤੇ ਜਾ ਰਿਹਾ, ਕਿਸੇ ਕੰਮ ਨੂੰ, ਕਿਸੇ ਧੰਦੇ ਨੂੰ, ਕਿਸੇ ਸ਼ਹਿਰ ਜਾ ਰਿਹਾ। ਉਦੋਂ ਸਾਧਨ ਘੋੜੀਆਂ ਸਨ ਤੇ ਰਸਤੇ ਵਿੱਚ ਇੱਕ ਬਜ਼ੁਰਗ ਜਿਹਾ ਬਹੁਤ ਬਿਮਾਰ, ਆਪਣੇ ਆਪ ਨੂੰ ਜਿਹਨੇ ਸ਼ੋਅ ਕੀਤਾ ਹੈ ਠੱਗ, ਕਿਉਂਕਿ ਠੱਗਾਂ ਦੀ ਠੱਗਣ ਦੀ ਆਪਣੀ ਬਿਰਤੀ ਹੁੰਦੀ ਹੈ। ਉਹ ਬੜੇ ਬੜੇ ਇਹੋ ਜਿਹੇ ਧੋਖੇ ਦਿੰਦੇ ਨੇ, ਇਹੋ ਜਿਹੇ ਢੰਗ ਨਾਲ ਆਪਣੀ ਗੱਲ ਨੂੰ ਪੇਸ਼ ਕਰਦੇ ਨੇ ਕਿ ਜਿਹੜਾ ਜਿਹਨੂੰ ਉਹਨਾਂ ਠੱਗਣਾ ਦਾ ਯਕੀਨ ਕਰ ਪੈਂਦਾ ਉਹਦੀ ਗੱਲ ਤੇ। ਚੋਰ ਡਾਕੂ ਦੇ ਠੱਗ ਵਿੱਚੋਂ ਸਭ ਤੋਂ ਖਤਰਨਾਕ ਜਿਹੜਾ ਠੱਗ ਹੁੰਦਾ ਹੈ, ਪਤਾ ਵੀ ਨਹੀਂ ਲੱਗਣ ਦਾ, ਹੱਥੀਂ ਆਪਣਾ ਸਭ ਕੁਝ ਦੇ ਦੇਈਦਾ ਉਹਨੂੰ। ਤੇ ਕਹਿਣ ਲੱਗਾ ਸਰਦਾਰ ਜੀ, ਭਾਈ ਮੈਂ ਨਾ ਬੜਾ ਬਿਮਾਰ, ਅੱਗੇ ਹੱਥ ਜੋੜ ਕੇ ਖੜ ਗਿਆ, ਉਹਦਾ ਰਾਹ ਰੋਕ ਲਿਆ ਤੇ ਬਿਮਾਰ ਜਿਹਾ ਬਣ ਕੇ, ਕਰੀਬੜਾ ਜਿਹਾ ਬਣ ਕੇ, ਤਰਲਾ ਜਿਹਾ ਲੈਣ ਲੱਗ ਪਿਆ। ਸਰਦਾਰ ਜੀ ਸ਼ਹਿਰ ਚੱਲੇ ਹੋ ਤੇ ਮੈਂ ਵੀ ਹਕੀਮ ਕੋ ਜਾਣਾ, ਮੈਂ ਵੀ ਵੈਦ ਕੋ ਦਵਾ ਲੈਣ ਜਾਣਾ, ਸਰੀਰ ਬਹੁਤ ਬੁਖਾਰ ਹੈ, ਮੈਨੂੰ ਕਈ ਦਿਨਾਂ ਤੋਂ ਕਮਜ਼ੋਰੀ ਹੋ ਗਈ ਹੈ, ਤੁਰਿਆ ਮੇਰੇ ਕੋਲ ਜਾਂਦਾ ਨਹੀਂ, ਸਾਧਨ ਕੋਈ ਲੱਭਦਾ ਨਹੀਂ, ਜੇ ਕਿਰਪਾ ਕਰ ਦਿਓ ਮੈਨੂੰ ਤੇ ਆਪਣੀ ਘੋੜੀ ਦੇ ਨਾਲ ਮੈਨੂੰ ਬਿਠਾ ਕੇ ਲੈ ਚਲੋ। ਹੁਣ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਕਿਵੇਂ ਮਨਾ ਕਰ ਸਕਦੇ, ਠੀਕ ਹੈ, ਲੋੜਵੰਦ ਹੈ, ਜ਼ਰੂਰਤ ਹੈ ਤੇ ਮੇਰੇ ਮਗਰ ਵਹਿ ਵੀ ਜਾਏਗਾ ਤੇ ਕੀ ਹਰਜ ਹੈ, ਮੈਂ ਜਾਣਾ ਤੇ ਹੈ ਉੱਧਰ ਨੂੰ, ਆਮ ਹੀ ਇੱਦਾਂ ਹੋ ਜਾਂਦਾ। ਹੁਣ ਕਹਿਣ ਲੱਗਾ ਆ ਜਾ ਫਿਰ ਬਹਿ ਜਾ ਜਾਣਾ ਤੇ, ਕਹਿਣ ਲੱਗਾ ਨਹੀਂ ਸਰਦਾਰ ਜੀ ਮੇਰੇ ਕੋਲ ਬਹਿ ਨਹੀਂ ਹੁੰਦਾ, ਉੱਤੇ ਇੰਨੇ ਜੁਗਾ ਮੈਂ ਕਿੱਥੋਂ ਤੇ ਆਪੇ ਚੜ ਜਾਵਾਂ। ਜੇ ਤੁਸੀਂ ਤੁੱਠੇ ਹੋ, ਜੇ ਤੁਹਾਡੇ ਤਰਸ ਮੇਰੇ ਤੇ ਆ ਗਿਆ, ਇੰਜ ਕਰੋ ਵੀ ਥੱਲੇ ਉੱਤਰ ਕੇ ਨਾ ਪਹਿਲਾਂ ਮੈਨੂੰ ਉੱਤੇ ਚੜਾ ਲਓ, ਮੇਰੀ ਕਮਜ਼ੋਰੀ ਮੈਨੂੰ ਉੱਤੇ ਚੜ੍ਹਨ ਦੀ ਜਿਹੜੀ ਹੈ ਉਹਦੇ ਯੋਗਤਾ ਨਹੀਂ ਹੈ ਮੇਰੇ ਕੋਲ। ਹੁਣ ਥੱਲੇ ਉੱਤਰਿਆ ਸਰਦਾਰ, ਉਸ ਠੱਗ ਨੂੰ ਜੋ ਬਿਮਾਰ ਬਣ ਕੇ ਠੱਗਣ ਦਾ ਯਤਨ ਕਰਨ ਲੱਗਾ ਹੈ, ਉਹਨੂੰ ਤਾਂ ਚਾਟ ਲਿਆ ਤਾਂ ਥੱਲੇ ਉੱਤੇ ਘੋੜੇ ਤੇ ਸਵਾਰ ਕਰ ਦਿੱਤਾ ਹੈ। ਤੇ ਸਵਾਰ ਹੁੰਦੇ ਸਾਰ ਉਸ ਠੱਗ ਨੇ ਅੱਡੀ ਮਾਰੀ ਤੇ ਘੋੜੇ ਨੂੰ ਭਜਾ ਲਿਆ। ਹੁਣ ਸਰਦਾਰ ਥੱਲੇ ਰਹਿ ਗਿਆ। ਹੁਣ ਅਵਸਥਾ ਬਣੀ, ਸਰਦਾਰ ਨੇ ਸਮਝ ਲਿਆ ਵੀ ਮੈਂ ਠੱਗਿਆ, ਕਿ ਉਹਨੇ ਦੂਰੋਂ ਆਵਾਜ਼ ਦਿੱਤੀ ਵੀ ਐ ਘੋੜ ਸਵਾਰਾ ਹੈ ਬਿਮਾਰ, ਮੈਨੂੰ ਪਤਾ ਲੱਗ ਗਿਆ ਵੀ ਤੂੰ ਮੈਨੂੰ ਠੱਗ ਲਿਆ ਤੇ ਇੰਜ ਕਰੀ ਵੀ ਤੂੰ ਮੇਰੀ ਇੱਕ ਗੱਲ ਸੁਣ ਜਾ। ਹੁਣ ਠੱਗ ਬੜਾ ਚੁਸਤ ਚਲਾਕ, ਬੜੇ ਅਗਾਂਹ ਦੀ ਗੱਲ ਹੁੰਦੇ, ਰੁਕ ਗਿਆ, ਕਹਿਣ ਲੱਗਾ ਵੀ ਘੋੜੀ ਤੇ ਬੈਠਾ ਕਿਹੜਾ ਮੈਨੂੰ ਇਹ ਵੀ ਆਣ ਕੇ ਫੜ ਲੈਣ ਲੱਗਾ ਦੂਰੋਂ, ਕਹਿੰਦਾ ਹਾਂ ਦੱਸ ਕੀ ਕਹਿਣਾ ਚਾਹੁੰਦਾ ਤੂੰ।
ਤੇ ਉਹ ਅੱਗਿਓ ਕਹਿੰਦਾ ਭੀ ਇੱਕ ਕੰਮ ਕਰੀ ਠੀਕ ਹੈ ਤੂੰ ਮੈਨੂੰ ਠੱਗ ਲਿਆ ਮੈਂ ਠੱਗਿਆ ਗਿਆ ਮੈਂ ਤੇਰੀਆਂ ਗੱਲਾਂ ਵਿੱਚ ਆ ਗਿਆ ਤੂੰ ਘੋੜੀ ਲੈਣਾ ਤੇਰਾ ਮਨ ਸੀ ਤੂੰ ਲੈ ਲਈ ਹੈ ਤੂੰ ਚਲੇ ਜਾਣਾ ਠੀਕ ਹੈ ਇੱਕ ਕੰਮ ਕਰੀ ਵੀ ਮੈਂ ਤੇ ਕਿਸੇ ਨੂੰ ਕੀ ਦੱਸਣਾ ਵੀ ਮੈਂ ਠੱਗਿਆ ਗਿਆ ਤੂੰ ਕਿਸੇ ਨੂੰ ਇਹ ਨਾ ਦੱਸੀ ਕਿ ਕਿਵੇਂ ਠੱਗਿਆ ਇਹਨੇ ਤੂੰ ਮੈਨੂੰ ਤੂੰ ਕਿਵੇਂ ਠੱਗਿਆ ਮੈਨੂੰ ਇਹ ਕਿਸੇ ਨੂੰ ਨਾ ਦੱਸੀ ਕਹਿਣ ਲੱਗਾ ਇਹਦੇ ਨਾਲ ਫਰਕ ਕੀ ਪਏਗਾ ਦੱਸਾਂ ਜਾਂ ਨਾ ਦੱਸਾਂ ਮੈਂ ਕਾਹਨੂੰ ਦੱਸਣਾ ਕਹਿੰਦਾ ਹੋ ਜਾਂਦਾ ਕਈ ਵਾਰੀ ਬੰਦਾ ਸ਼ੇਖੀ ਚ ਆਪਣੀ ਠੱਗਣ ਦੀ ਜੁਗਤੀ ਦੱਸਦਾ ਲੋਕਾਂ ਨੂੰ ਵੀ ਇਵੇਂ ਇਵੇਂ ਕਰਕੇ ਫਲਾਣੇ ਨੂੰ ਮੈਂ ਮੂਰਖ ਬਣਾ ਲਿਆ ਪਰ ਬਣਾਉਂਦੇ ਹਾਂ ਅਸੀਂ ਤੇ ਅਗਾਂਹ ਨਾ ਦੱਸੀ ਕਹਿੰਦਾ ਕਿ ਉਹਦਾ ਮਤਲਬ ਕੀ ਹੈ ਨਾ ਦੱਸਣ ਦਾ ਕਹਿਣ ਲੱਗਾ ਨਾ ਦੱਸਣ ਦਾ ਮਤਲਬ ਇਹ ਹੈ ਅੱਜ ਤੂੰ ਬਿਮਾਰ ਬਣ ਕੇ ਤੇ ਮੇਰੇ ਕੋਲੋਂ ਘੋੜੀ ਠੱਗ ਲਈ ਹੈ ਕੱਲ੍ਹ ਨੂੰ ਹੋ ਸਕਦਾ ਇਹ ਖਬਰ ਤੂੰ ਫੈਲਾ ਦੇਵੇਂ ਲੋਕਾਂ ਤੱਕ ਪਹੁੰਚ ਜਾਵੇ ਵੀ ਏਦਾਂ ਵੀ ਠੱਗਿਆ ਜਾ ਸਕਦਾ ਤੇ ਕੱਲ੍ਹ ਨੂੰ ਤੇਰੇ ਵਰਗਾ ਸੱਚੀ ਮੁੱਚੀ ਦਾ ਕੋਈ ਵਿਚਾਰਾ ਗਰੀਬ ਕੋਈ ਗਰੀਬੜਾ ਕੋਈ ਬਜ਼ੁਰਗ ਕੋਈ ਬਿਮਾਰ ਵਾਕਈ ਉਹ ਸ਼ਹਿਰ ਨੂੰ ਜਾਣਾ ਚਾਹਵੇ ਉਹਨੇ ਹੱਥ ਦੇਣਾ ਕਿਸੇ ਨੇ ਹੱਥ ਉਹਦਾ ਲੈ ਕੇ ਉਹਨੂੰ ਸਵਾਰੀ ਨਹੀਂ ਦੇਣੀ ਕਿਉਂਕਿ ਉਹ ਤੇਰੇ ਵਾਲੀ ਗੱਲ ਕਈ ਚੇਤੇ ਆਏ ਨਹੀਂ ਪਹਿਲਾਂ ਠੱਗਿਆ ਗਿਆ ਸੀ ਫਲਾਣਾ ਫਲਾਣਾ ਸਰਦਾਰ ਇਸ ਲਈ ਕਿਸੇ ਨੂੰ ਕਹੀ ਨਾ ਜੇ ਤੂੰ ਇਹ ਗੱਲ ਦੱਸਦੀ ਪਤਾ ਨਹੀਂ ਕਿੰਨੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਮਰੀਜ਼ ਡਾਕਟਰ ਕੋਲੋਂ ਜਾਣ ਤੋਂ ਪਹਿਲਾਂ ਪਹਿਲਾਂ ਮੁੱਕ ਜਾਣੇ ਇੰਨੀ ਦੂਰ ਅੰਦੇਸ਼ੀ ਹੁੰਦੀ ਹੈ ਜਿਹੜਾ ਆਤਮਕ ਪੱਧਰ 'ਤੇ ਜਿਉਂਦਾ ਹੁਣ ਲੈ ਕੇ ਭੱਜ ਗਿਆ ਘੋੜੀ ਤੀਜੇ ਚੌਥੇ ਦਿਨ ਆ ਗਿਆ ਉਹਨੂੰ ਪਤਾ ਸੀ ਕਿਹੜੇ ਪਿੰਡ ਦੇ ਸਰਦਾਰ ਦੀ ਘੋੜੀ ਆ ਕੇ ਤੇ ਪੈਰੀਂ ਪੈ ਗਿਆ ਕਹਿਣ ਲੱਗਾ ਸਰਦਾਰਾ ਤੇਰੇ ਇੱਕ ਬਚਨ ਨੇ ਮੈਨੂੰ ਤਿੰਨ ਦਿਨ ਸੌਣ ਨਹੀਂ ਦਿੱਤਾ ਵੀ ਕਿੱਥੇ ਤੇਰੇ ਮਨ ਦੀ ਅਵਸਥਾ ਤੇ ਕਿੱਥੇ ਮੇਰੀ ਅਵਸਥਾ ਤੂੰ ਕਿੱਡੀ ਦੂਰ ਅੰਦੇਸ਼ੀ ਨਾਲ ਸੋਚਿਆ ਜਿਹੜੇ ਅਜੇ ਬਿਮਾਰ ਹੋਏ ਨਹੀਂ ਜਿਨ੍ਹਾਂ ਨਾਲ ਅਜੇ ਠੱਗੀ ਹੋਈ ਨਹੀਂ ਉਹਨਾਂ ਬਾਰੇ ਤੂੰ ਸੋਚ ਲਿਆ ਤੇ ਮੈਂ ਕਿੱਥੇ ਡਿੱਗਿਆ ਹੋਇਆ ਇਹ ਪੱਧਰ ਹੈ ਆਪਣੇ ਜਿਉਣ ਦਾ ਇੱਕ ਸਰੀਰਕ ਪੱਧਰ 'ਤੇ ਜਿਉ ਰਿਹਾ ਹੈ ਇੱਕ ਮਾਨਸਿਕ ਪੱਧਰ ਤੋਂ ਉਤਾਂਹ ਜਾ ਕੇ ਆਤਮਕ ਪੱਧਰ 'ਤੇ ਜਿਉ ਰਿਹਾ ਹੁਣ ਧਰਮ ਦਾ ਵਿਸ਼ਾ ਪਰਮਾਤਮਾ ਦਾ ਵਿਸ਼ਾ ਗਿਆਨ ਦਾ ਵਿਸ਼ਾ ਇਹ ਆਤਮਕ ਪੱਧਰ ਵਾਲਿਆਂ ਦਾ ਜਿਹੜੇ ਸਰੀਰ ਤੋਂ ਉੱਪਰ ਉੱਠ ਗਏ ਮਾਨਸਿਕ ਪੱਧਰ ਵਾਲਿਆਂ ਦਾ ਹੈ ਅਤੇ ਗੁਰਮਤਿ ਨੇ ਉਹਨਾਂ ਨੂੰ ਸਿਖਾਉਣ ਦਾ ਯਤਨ ਕੀਤਾ ਗੁਰੂ ਹੋਣ ਦੇ ਨਾਤੇ ਇਸ ਪਾਵਨ ਸ਼ਬਦ ਵਿੱਚ ਵੀ ਇਹੀ ਵਿਚਾਰ ਸਤਿਗੁਰੂ ਜੀ ਨੇ ਸ਼ੁਰੂ ਕੀਤੇ ਨੇ ਨਿਰੰਕਾਰ ਦੇ ਨਾਮ ਨਾਲ ਜੁੜਨ ਦੀ ਗੱਲ ਜਿਹੜੀ ਵਾਰ ਵਾਰ ਗੁਰਬਾਣੀ ਦੇ ਹਰ ਸ਼ਬਦ ਵਿੱਚ ਹਰ ਪੰਕਤੀ ਵਿੱਚ ਹਰ ਸਲੋਕ ਵਿੱਚ ਕਹੀ ਗਈ ਹੈ ਨਾਮ ਹੈ ਨਿਰੰਕਾਰ ਦਾ ਜਿਹੜੇ ਅਸੀਂ ਰੱਖੇ ਨੇ ਪਰਵਦਗਾਰ ਹੈ ਉਹ ਨਿਰਭਉ ਹੈ ਉਹ ਨਿਰਵੈਰ ਹੈ ਅਕਾਲ ਮੂਰਤ ਹੈ ਅਸੀਂ ਬੜੇ ਨਾਂ ਦਿੱਤੇ ਇਹਦੇ ਚੁੜ ਕੇ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਪਾ ਦਿੱਤੇ ਨਾ ਜਿਹੜੇ ਉਹਦੇ ਗੁਣਵਾਚਕ ਸਨ ਦਾਤਾਰ ਵੀ ਉਹਨੂੰ ਕਿਹਾ ਜਾਂਦਾ ਹੈ ਪ੍ਰਤਪਾਲਕ ਵੀ ਕਿਹਾ ਜਾਂਦਾ ਹੈ ਜਾਣੀ ਜਾਣ ਵੀ ਕਿਹਾ ਜਾਂਦਾ ਅੰਤਰਜਾਮੀ ਵੀ ਕਿਹਾ ਜਾਂਦਾ ਜਿੰਨਾ ਕੁਛ ਅਸੀਂ ਉਹਦੇ ਨਾਲ ਜੋੜ ਸਕਦੇ ਹਾਂ ਜੋ ਸਾਨੂੰ ਚੰਗਾ ਲੱਗਾ ਇਹ ਉਹਦੇ ਨਾਵਾਂ ਦੀ ਬੜੀ ਵੱਡੀ ਲਿਖਤ ਹੈ ਬਹੁਤ ਵੱਡੀ ਆਪ ਆਪਣੀ ਬੁੱਧ ਹੈ ਜੇਤੀ ਬਣਤ ਭਿੰਨ ਭਿੰਨ ਤੋਹੇ ਤੇਤੀ ਉਹ ਆਪਣੇ ਆਪਣੇ ਢੰਗ ਨਾਲ ਹਰ ਇੱਕ ਦੀ ਵਿਆਖਿਆ ਕੀਤੀ ਹੈ ਤੇ ਸਮੁੱਚੇ ਤੌਰ ਤੇ ਇਹਦਾ ਸਾਰਿਆਂ ਦਾ ਮਤਲਬ ਨਾਮ ਜਦੋਂ ਨਾਮ ਕਹਿੰਦੇ ਨੇ ਇਹਦਾ ਮਤਲਬ ਸਭ ਕੁਝ ਵਿੱਚ ਆ ਗਿਆ ਮੋਟੇ ਤੌਰ ਤੇ ਸਮਝੀਏ ਤੇ ਸਕੂਲ ਨੂੰ ਅਸੀਂ ਸਕੂਲ ਕਹਿ ਦਿੰਦੇ ਹਾਂ ਲੇਕਿਨ ਸਕੂਲ 'ਚ ਜਾ ਕੇ ਜੇ ਕੋ ਆਖੇ ਵੀ ਆ ਕੁਰਸੀ ਜਿਹੜੀ ਹੈ ਸਕੂਲ ਹੈ ਕੁਰਸੀ ਸਕੂਲ ਦਾ ਹਿੱਸਾ ਤਾਂ ਹੈ ਪਰ ਸਕੂਲ ਨਹੀਂ ਮੇਜ਼ ਹੈ ਟੇਬਲ ਪਿਆ ਹੋਇਆ ਟੇਬਲ ਹੈ ਸਕੂਲ ਦਾ ਹਿੱਸਾ ਲੇਕਿਨ ਟੇਬਲ ਸਕੂਲ ਨਹੀਂ ਬਲੈਕ ਬੋਰਡ ਸਕੂਲ ਦਾ ਹਿੱਸਾ ਹੈ ਲੇਕਿਨ ਬਲੈਕ ਬੋਰਡ ਸਕੂਲ ਨਹੀਂ ਇਕੱਲਾ ਸਕੂਲ ਨਹੀਂ ਟੀਚਰ ਹੈ ਉਸਤਾਦ ਹੈ ਸਕੂਲ ਦੇ ਵਿੱਚ ਲੇਕਿਨ ਟੀਚਰ ਹੀ ਸਕੂਲ ਨਹੀਂ ਹੈ ਇਸ ਤਰ੍ਹਾਂ ਜਿਸ ਚੀਜ਼ ਨੂੰ ਵੇਖੋਗੇ ਸਮੁੱਚਤਾ ਨੂੰ ਸਕੂਲ ਕਿਹਾ ਜਾਏਗਾ ਸਮੁੱਚਤਾ ਨੂੰ ਉਸ ਚੀਜ਼ ਦੀਆਂ ਸਕੂਲ ਦੀਆਂ ਸਾਰੀਆਂ ਚੀਜ਼ਾਂ ਹੀ ਚਾਹੀਦੀਆਂ ਉੱਥੇ ਵਿਦਿਆਰਥੀ ਵੀ ਚਾਹੀਦਾ ਉੱਥੇ ਟੀਚਰ ਵੀ ਚਾਹੀਦਾ ਉੱਥੇ ਕਮਰੇ ਵੀ ਚਾਹੀਦੇ ਨੇ ਉੱਥੇ ਬਲੈਕ ਬੋਰਡ ਵੀ ਚਾਹੀਦਾ ਉੱਥੇ ਚੌਕ ਵੀ ਚਾਹੀਦਾ ਉੱਥੇ ਕਾਪੀਆਂ ਵੀ ਚਾਹੀਦੀਆਂ ਕਿਤਾਬਾਂ ਵੀ ਚਾਹੀਦੀਆਂ ਸਭ ਕੁਝ ਚਾਹੀਦਾ ਫਿਰ ਉਹਨੂੰ ਕਹੋਗੇ ਇਹ ਸਕੂਲ ਹੈ ਇਸ ਤਰ੍ਹਾਂ ਨਿਰੰਕਾਰ ਦਾ ਉਹਦਾ ਨਾਮ ਜਿਹੜਾ ਸਾਰੀ ਕਾਇਨਾਤ ਉਹਦਾ ਨਾਮ ਹੈ ਮੋਟੇ ਤੌਰ 'ਤੇ ਕਹਿ ਦਈਏ
ਸਾਰੇ ਵਿੱਚ ਰਮਿਆ ਹੋਇਆ, ਸਮੁੱਚਤਾ ਵਿੱਚ ਉਸ ਨੂੰ ਨਾਮ ਉਹਦੀਆਂ ਸਿਫਤਾਂ ਵੱਖੋ ਲੈ ਕੇ ਵੱਖੋ ਨਾਮ ਲੈਂਦੇ, ਸਮੁੱਚਤਾ ਵਿੱਚ ਸਾਰੀ ਕਾਇਨਾਤ ਨੂੰ ਇੱਕ ਅੱਖ ਨਾਲ ਵੇਖੀਏ ਨਾ, ਉਹਦਾ ਨਾਮ ਹੀ ਹੈ। ਜੇਤਾ ਕੀਤਾ ਤੇਤਾ ਨਾਉ, ਜਿੰਨਾ ਉਹਨੇ ਕੀਤਾ ਇਸ ਸੰਸਾਰ ਨੂੰ ਸਾਰਾ ਉਹਦਾ ਨਾਮ ਹੈ। ਤੇ ਨਾਮ ਨਾਲ ਜੁੜਨਾ, ਨਾਮ ਨੂੰ ਸਮਝ ਲੈਣਾ, ਇਹਦੀ ਸੋਝੀ ਗੁਰੂ ਦਿੰਦਾ। ਤੇ ਅੱਜ ਦੇ ਪਾਵਨ ਸ਼ਬਦ ਵਿੱਚ ਸ਼ਹਿਨਸ਼ਾਹ ਨੇ ਰਹਾਉ ਦਾ ਬੰਦ ਰੱਖਿਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹੇ ਮੇਰੇ ਮਨ, ਉਸ ਨਿਰੰਕਾਰ ਨੂੰ, ਉਸ ਗੁਰੂ ਨੂੰ ਜਪਣਾ ਕਰ, ਕਿਉਂਕਿ ਜਪਣ ਦੀ ਗੱਲ ਤੇ ਹਰ ਪੰਕਤੀ ਵਿੱਚ, ਹਰ ਸ਼ਬਦ ਵਿੱਚ ਹੈ। ਤੇ ਜਪਣ ਦਾ ਕਿਹਾ ਕਿ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜਿਆ ਢੀਲਾ। ਇੱਕ ਨਿਮਖ ਵੀ ਜਿਹੜਾ ਢਿੱਲ ਨਹੀਂ ਚਾਹੀਦੀ, ਨਿਰੰਕਾਰ ਦੇ ਗੁਣਾਂ ਨੂੰ ਚੇਤੇ ਰੱਖਣਾ। ਹੁਣ ਆਪਾਂ ਪੁਰਾਣੇ ਦੇ ਬੜੇ ਗੁਣ ਗਾਉਂਦਾ, ਗੁਣ ਗਾਉਂਦਾ ਹੁੰਦਾ ਵੀ ਉਹਦੀ ਨਾਮ ਥੋੜ੍ਹਾ ਜਪ ਰਿਹਾ ਹੁੰਦਾ, ਉਹਦਾ ਉਹਦੇ ਜਿਹੜੇ ਸਿਫਤ ਵਾਲੇ ਕੰਮ ਨੇ, ਉਹਦੇ ਚੰਗੇ ਕੰਮ ਨੇ, ਉਹਦੀਆਂ ਯਾਦਾਂ ਨੂੰ ਯਾਦ ਕਰਨ ਨੂੰ ਕਹਿੰਦੇ ਗੁਣ ਗਾਉਣੇ, ਨਿਰੰਕਾਰ ਨੂੰ ਯਾਦ ਕਰਨਾ, ਉਹਦੇ ਗੁਣ ਗਾਉਣੇ, ਹਰ ਥਾਂ ਵੇਖਣਾ। ਹਰ ਥਾਂ ਵੇਖਣ ਨਾਲ ਦੂਜੀ ਬਾਤ ਹੀ ਨਹੀਂ, ਦੁਬਿਧਾ ਪੈਦਾ ਹੀ ਨਹੀਂ ਕੋਈ ਹੁੰਦੀ। ਹਰ ਥਾਂ ਉਹ ਹੈ, ਹਰ ਇੱਕ ਦੇ ਵਿੱਚ ਉਹ ਹੈ। ਕਿਹਦੀ ਨਿੰਦਿਆ ਕਰਾਂਗਾ, ਕਿਹਦੀ ਚੁਗਲੀ ਕਰਾਂਗਾ? ਜਦ ਦੇਖਾਂ ਤਾਂ ਤੂੰ ਨਹੀਂ ਵਸਾ, ਕਹਿਣ ਲੱਗੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਕਿਹੜਾ ਗੋਪਾਲ ਜਪਣਾ ਹੈ, ਕਿਹੜਾ ਨਿਰੰਕਾਰ ਜਪਣਾ ਹੈ, ਕਿਹਦਾ ਨਾਮ ਜਪਣਾ ਹੈ? ਜਾਂ ਕੀ ਸਰਣ ਪਿਆਂ ਸੁਖ ਪਾਈ ਹੈ। ਜਿਹਦੀ ਸ਼ਰਨ ਆਉਣ ਵਿੱਚ, ਜਿਹਦੀ ਤਾਬੇ ਆਉਣ ਵਿੱਚ, ਜਿਸ ਨੂੰ ਸਿਰ ਤੇ ਮਹਿਸੂਸ ਕਰਨ ਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਜੀਵਨ ਦਾ ਸਹੀ ਮਾਰਗ ਦਿਸ ਪੈਂਦਾ ਹੈ, ਤੇ ਫਿਰ ਜਿਹਨੂੰ ਇਹ ਪ੍ਰਾਪਤ ਹੋ ਗਈ, ਜਿਹੜਾ ਸ਼ਰਨ ਵਿੱਚ ਆ ਗਿਆ, ਬਹੁੜ ਦੁੱਖ ਨਾ ਹੋਈ, ਫਿਰ ਉਹਦੇ ਜੀਵਨ ਵਿੱਚ ਕੋਈ ਬਾਕੀ ਦੁੱਖ ਨਹੀਂ ਜੇ ਆਉਂਦਾ, ਸਾਰੇ ਦੁੱਖਾਂ ਦਾ ਨਾਸ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਬਸ ਮੋਟੀ ਬਾਤ ਹੀ ਹੈ, ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ, ਤੇ ਹਰੀ ਦੀ ਭਗਤੀ ਵਾਲਾ ਦੁੱਖ ਨੂੰ ਵਿੱਚ ਵੀ ਸੁੱਖ ਮਨਾਈ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ, ਦੁੱਖ ਵਿੱਚ ਸੁੱਖ ਮਨਾਈ। ਹੁਣ ਸ਼ਹਿਨਸ਼ਾਹ ਇੱਥੇ ਜ਼ਿਕਰ ਕਰਦੇ ਨੇ ਅਬਨਾਸੀ ਜੀਵਨ ਕੋ ਦਾਤਾ, ਉਹ ਵਾਹਿਗੁਰੂ ਨਿਰੰਕਾਰ ਜੋ ਨਾਸ ਤੋਂ ਰਹਿਤ ਹੈ, ਜਿਸ ਦੇ ਬਾਬਤ ਕਿਹਾ ਗਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਜੋ ਸਦੀਵੀ ਸੱਚਾ ਹੈ, ਜਦੋਂ ਕੁਝ ਵੀ ਨਹੀਂ ਸੀ। ਅਰਬ ਨਰਬ ਧੰਦੂਕਾਰਾਂ ਦੀ ਗੱਲ ਕਹੀ ਗਈ, ਉਦੋਂ ਵੀ ਉਹ ਸੀ, ਉਦੋਂ ਵੀ ਉਹ ਸੱਚ ਸੀ। ਜਦੋਂ ਤੋਂ ਅਸੀਂ ਸੰਸਾਰ ਦੇ ਸਮੇਂ ਨੂੰ ਮਿਲਣਾ ਸ਼ੁਰੂ ਕੀਤਾ, ਜੁਗਾਂ ਜੁਗਾਂ ਨਾਲ ਸ਼ੁਰੂ ਕੀਤਾ, ਯੁਗਾਂ ਦੇ ਆਦਿ ਵਿੱਚ ਵੀ ਸੱਚ ਸੀ, ਉਹ ਹੁਣ ਵੀ ਸੱਚ ਹੈ। ਜੇ ਸੰਸਾਰ ਤੇ ਕੁਛ ਵੀ ਨਾ ਰਿਹਾ ਤੇ ਉਹ ਤਾਂ ਫਿਰ ਵੀ ਵਜੂਦ ਰਹਿਣਾ ਹੈ, ਉਹ ਹਸਤੀ ਮਿਟਣ ਵਾਲੀ ਨਹੀਂ, ਉਹ ਖਤਮ ਹੋਣ ਵਾਲੀ ਨਹੀਂ, ਨਾਸ ਵਾਲੀ ਨਹੀਂ। ਬਾਕੀ ਸਭ ਕੁਝ ਜੋ ਕੁਝ ਦਿਸਦਾ ਸਭ ਖਤਮ ਹੋ ਜਾਣਾ। ਸਭ ਕਾਲ ਦੇ ਵਿੱਚ ਹੈ, ਧਰਤੀ ਸੂਰਜ ਆਕਾਸ਼ ਤਾਰੇ ਚੰਦ ਸਭ ਕੁਝ ਕਾਲ ਦੇ ਵੱਸ ਹੈ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ। ਜੋ ਦਿਸੈ ਸੋ ਸਗਲ ਬਨਾਸੈ, ਤੇ ਜੇ ਨਹੀਂ ਬਿਨਸਣ ਵਾਲਾ ਤੇ ਉਹ ਅਬਨਾਸੀ ਨਿਰੰਕਾਰ ਹੈ, ਜੀਆਂ ਦਾ ਦਾਤਾ, ਜਿਹੜਾ ਜੀਆਂ ਨੂੰ ਦਾਤਾਂ ਦੇ ਰਿਹਾ, ਜੀਆਂ ਨੂੰ ਪੈਦਾ ਕਰ ਰਿਹਾ ਹੈ। ਤੇ ਪੈਦਾ ਵੀ ਇਸ ਤਰਤੀਬ ਨਾਲ ਕੀਤਾ ਵੀ ਕਿਹੜੀ ਕਿਹੜਾ ਇੱਕ ਇੱਕ ਅੰਗ ਦੀ ਜੇ ਅਸੀਂ ਵੇਖਣਾ ਸ਼ੁਰੂ ਕਰੀਏ, ਕਿਆ ਬਾਤ, ਨਿਰੰਕਾਰ ਨੇ ਕਿਵੇਂ ਕਿਵੇਂ ਕਿੱਥੇ ਕਿੱਥੇ ਕਿਹੜਾ ਕਿਹੜਾ ਅੰਗ ਪੈਦਾ ਕੀਤਾ, ਹਰ ਇੱਕ ਦੀ ਆਪੋ ਆਪਣੀ ਮਹੱਤਤਾ ਹੈ। ਜੀਓ ਪਾਏ ਤਨ ਸਾਜਿਆ, ਤਨ ਸਜ ਰੱਖਿਆ, ਬਣਤ ਬਣਾਏ,
ऐसी बणत बनाई इस जीव दी कि हर चीज दे दित्ती सच्चे पातशाह कहन लगे। अखीं देखै जिहवा बोले कन्नी सुरत समाए, पैरी चले हथी करना, दिता पहने खाए। उन्हें केड़ी चीज जिहड़ी नहीं दित्ती, काम देते हो जी मशीनरी कितने लभनी नहीं पाई, जीव दे दित्ती। ओ क्या बातां ने, उसने जीव नूं शिंगार के दाता नाल अपने वालों हर तरह की खुशी दे करके नवाजिया है। इहदी घाट घड़ी है, बंदे दे वास्ते जां भज्जे दा ठीकर होवे घाट घड़ी ना जाए। जे भज्जां दा ठीकर हो जांदा मुड़के थोड़ा सी बना सकदे। निरंकार ने ही पैदा कीता शरीर नूं, आपे साह लई जांदा है, आपे अन्न पची जांदा है। खून का दौरा ज्यों जमया ज्यों चलिया, आखिरी सुआस ही खून का दौरा चली जाना चली जाना। वो कमजोरी साड़ी है कि असी खा खा के नाड़ा में इन्नी चर्बी जमा दई है भी वह दिल का दौरा पै जाए। हूँ वह जो जोर लगना तो विचारने फेल होना ही है ना, वो साड़ी कमजोरी है। इसलिए रुखी सुखी खा के ठंडा पानी पियो की गल कही सी, अलपहार सुरफी निंद्रा की गल है भी थोड़ा सौना थोड़ा खाना, ये तंदुरुस्ती निशानियां ने। निरंकार ने रहमत करके शरीर नूं पैदा किया है। कहन लगे अविनाशी जीवन को दाता सिमरत सब मलक होई, जिहदे सिमरन दे नाल जीवन दे जिन्नी मैल है जिन्नी अज्ञानता है जिन्ना अंधेरा, मैल का मतलब ढक लैंदा है अंधेरा कर दिंदा जिस चीज़ ते पै ते सानू अंदरों सच दिसणों अड़ जांदा है। निरंकार अंदर सानू उस मैल करके नहीं दिसदा, उस कंध करके दिसदा असीं कोट दी खड़ी कर लई। छहन शरम करदे गुणदान भगतन कौ बरतन बिरला पावे, कोई उस गुणी निदान दे भगत जनां दी वर्तन वाली वरतों जाण वाला निरंकार अपने भगत जनां दे बिरला पावे। कोई बिरला मां इस अवस्था तक पहुंच जाता है कि निरंकार नाल सांझ बना सके, अंदर दी मैल नूं खोलवे, निरंकार दे नाम नूं जप के। अगे शहनशाह जिक्र करते हैं वडभागी साध संग प्राप्त, वड्डियां भागां नाल सच दी जिहड़ी संगत है प्राप्त हुंदी है। ते ओ प्राप्त होने कहना तीन भेटत दुरमत खोई। संगत करन दा मतलब है कि जिहड़ी दुरमत असीं इकट्ठी करी बैठे हाँ उहदा नाश हो जांदा, माड़ी मत दा नाश हो जांदा है, शुभ मत प्रकाशन हो जाती है, शुभ मत का प्रकाश हो जाता। तीन की धूर नानक दास वंश है, कहन लगे मैं उन्हां गुरमुख प्यारियां दी चरणां दी धूड़ बांछदा हाँ लोचदा हाँ। मेरी तमन्ना मैं धूड़ी हो जावां, मैनू धूड़ी मिल जाए उन्हां गुरमुख प्यारियां दी, किन्हां दी जिन हर नाम हृदय परोई, जिन्हां ने निरंकार दे नाम नूं अपने हिरदे अंदर परो लिया है। गुरु शहनशाह रहमत करे साडी हाजरी लेखे लग जाए, साडा सत नाल संघ बन जाए, साडे जीवन का अंधेरा खत्म हो जाए, साडे दुख खत्म हो गए, सुखां नाल सांझ बन जाए। इसे अरदास बेनती करिए विसर नाहीं दातार।

ਰਹੇ ਹੋ। ਗੁਰੂ ਪਾਤਸ਼ਾਹ ਕਿਰਪਾ ਕਰ, ਸਭ ਦੀ ਹਾਜ਼ਰੀ ਲੇਖੇ ਲੱਗੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ ਮਾਇਆ ਭੇਜੀ ਕਿ ਸ਼ਹਿਨਸ਼ਾਹ, ਸਭ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ, ਆਪਸੀ ਪਿਆਰ, ਤਫਾਕ, ਚੜ੍ਹਦੀ ਕਲਾ, ਤੰਦਰੁਸਤੀਆਂ ਤੇ ਕਾਮਯਾਬੀਆਂ ਬਖਸ਼ੇ। ਭਾਈ ਹੋਈਆਂ ਫੁੱਲਾਂ ਦੀ ਖਿਮਾ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇ ਮਨ ਵਜੀਆਂ ਬਾਤਾਂ ਆਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣੀਆਂ ਆਈਆਂ, ਸ਼ਬਦੋ ਤੰਗਾਓ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਧ ਕਰਮ ਪਾਇਆ ਤੁਧ ਜਨ ਕਉ ਸੈ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈਸ ਕਹੋ ਵਾਤਿਤ ਕਰ ਅਨਹਦ ਵਾਜੇ, ਅੰਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੋਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਕੀਤੀ ਆਪ ਸੰਗਤ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਨਿੱਘੀ ਵਧਨਾਂ ਦਾ ਮੰਨਦਿਆਂ ਹੋਇਆ ਪਿੱਤਰ ਗੁਰਬਾਣੀ ਆਸਾ ਕੀ ਵਾਰ ਸੰਪੂਰਨ ਕੀਤੇ ਸਾਨੂੰ ਕੀਤੇ ਨੇ ਪਰੰਤੂ ਅੱਜ ਹੁਕਮਨਾਮ ਦੀ ਕਥਾ ਵਿਚਾਰ ਬ੍ਰਹਮਾਨੀ ਤੋਂ ਸਾਨੂੰ ਕੀਤੀ ਹੈ। ਅਰਦਾਸ ਹਾਰੀਆਂ ਭਰੀਆਂ ਪਰੰਤੂ ਮਹਾਰਾਜ ਬਖਸ਼ਿਸ਼ ਪਿੱਤਰ ਗੁਰਾਮ ਸਾਨੂੰ ਕੀਤੇ ਹਨ। ਸਾਸਤੇ ਅੱਜ ਅਰਜ ਪਾਤਮਾ ਗੁਰੂ ਸਾਹਿਬ ਨੇ ਆਪ ਗੁਰਮੁਖਾਂ ਨੇ ਬਖਸ਼ਿਸ਼ ਕੀਤਾ ਹੈ। ਬਹੁਤ ਸਾਰਾ ਸੰਗੀਤ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਜੋ ਨਾਰਥਾ ਸਹੁਲਤਾ ਜੋ ਡਬਲ ਬਿਲਕਾਂ ਬਣ ਰਹੀਆਂ ਨੇ ਸਤਸੰਗ ਜੀ ਉਹਨਾਂ ਵਿੱਚ ਬੇਅੰਤ ਖਰਚਾ ਹੋ ਰਿਹਾ ਅਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਆਪਣਾ ਦਸਾਂ ਸਫਲ ਕਰਦੇ ਹੋਏ ਬੇਅੰਤ ਮਾਇਆ ਗੁਰੂ ਘਰ ਭੇਟਾ ਕੀਤੀ ਹੈ ਬਟ ਭਾਗੀ ਹਨ। ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਆਪਣੀ ਸਫਲ ਨਹੀਂ ਕੀਤੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਜੋ ਤੁਸੀਂ ਗੁਰੂ ਘਰ ਵਾਸਤੇ ਸੇਵਾ ਕਰਦੇ ਹੋ ਕਰੋ ਤਾਂ ਕਿ ਇਹ ਜੋ ਕੰਮ ਸ਼ੁਰੂ ਹੋਇਆ ਇਸ ਨੂੰ ਬੜੀ ਸ਼ਾਂਤਾ ਸ਼ਾਨਾ ਸ਼ੌਕ ਨਾਲ ਸੰਪੂਰਨ ਕੀਤਾ ਜਾ ਸਕੇ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਸੰਗਤਾਂ ਘਰਾਂ 'ਚ ਬੈਠ ਕੇ ਜੋ ਸਹਿਜ ਪਾਠ ਕਰ ਰਹੇ ਹੋ ਇਹਨਾਂ ਸਾਰਿਆਂ ਪਾਠਾਂ ਦੇ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮੇਂ ਦੇ ਮੁਤਾਬਕ ਤੁਸੀਂ ਆਪੋ ਆਪਣੇ ਸਹਿਜ ਪਾਠ ਜਿਹੜੇ ਉਹ ਤਿਆਰ ਕਰ ਲਓ। ਬਾਕੀ ਜੇ ਤੁਹਾਨੂੰ ਕੋਈ ਡੋਰ ਹੋਏ ਕਿਸੇ ਜਾਣਕਾਰੀ ਦੀ ਭਾਈ ਰਜਿੰਦਰ ਸਿੰਘ ਜੀ ਸਿੰਘ ਸਾਹਿਬ ਨਾਲ ਤੁਸੀਂ ਟੈਲੀਫੋਨ ਕਰਕੇ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4087124145। ਸੋ ਸਤਿ ਸੰਗਤ ਜੀ ਜੂਨ 15 ਨੂੰ ਹੈ ਸੰਗਰਾਂਦ ਹਾੜ ਦੇ ਮਹੀਨੇ ਦੀ। ਸੋ ਆਓ ਆਏ ਮਹੀਨੇ ਨੂੰ ਜੀਆਂ ਕਹੀਏ ਅਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਅਸੀਂ ਮਿਲ ਕੇ ਮਾਰੇ ਚਰਨਾਂ 'ਚ ਅਰਦਾਸ ਕਰੀਏ। ਸਤਿ ਸੰਗਤ ਜੀ ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਨਗੇ ਸੰਗਤੀ ਰੂਪ ਵਿੱਚ 7:30 ਤੋਂ ਲੈ ਕੇ 8:45 ਤੱਕ। ਸੋ ਸਤਿ ਸੰਗਤ ਜੀ ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਦੂਰਧਾਰੀਆਂ ਪਰੋ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੇ ਸਾਰਿਆਂ ਲੋਕਾਂ ਨੂੰ ਚੋਰੀ ਪਾ ਕੇ ਆਪ ਕੁਰਬਾਨੀ ਦਿੱਤੀ ਹੈ ਉਹਨਾਂ ਦੀ ਦਿੱਤੀ ਕੁਰਬਾਨੀ ਦਾ ਧੰਨਵਾਦ ਕਰਦੇ ਹਾਂ। ਸਾਰੇ ਅਸੀਂ ਮਿਲ ਕੇ ਸ਼ੁਕਰੀਆ ਅਦਾ ਕਰੀਏ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਸਤਿਸੰਗ ਜੀ ਸਾਰੇ ਸੰਗਤਾਂ ਨੂੰ ਬੇਨਤੀ ਕਿ ਜ਼ਰੂਰ ਆਪ ਜੂਨ 18 ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਅਸੀਂ ਸਾਰੇ ਧੰਨਵਾਦ ਕਰੀਏ। ਆਓ ਸਤਸੰਗ ਜੀ ਹੁਣ ਭਾਈ ਸਾਹਿਬ ਲੜੀਵਾਰ ਸਹਿਜ ਪ੍ਰਣਾਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹਾਂ, ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਵਨ ਦਰਬਾਰ ਦੀਆਂ ਹਾਜ਼ਰੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 406 ਤੋਂ ਆਪਾਂ ਅੱਜ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਹੈ ਜੀ। 406 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਜੋ ਤਿਸ ਭਾਵੈ ਗੁਰਬਿਨ ਪੂਰਾ ਕੋਏ ਨ ਪਾਵੈ ਬਾਲਕ ਬਿਰਧ ਨ ਸੁਰਤ ਪੁਰਾਨ ਭਰ ਜੋਬਨ ਬੂਢੈ ਅਭਿਮਾਨ ਬਿਨ ਨਾਵੈ ਕਿਆ ਲਹਿਸ ਨਿਦਾਨ ਜਿਸ ਕਾ ਅੰਨ ਧਨ ਸਹਿਜ ਨ ਜਾਨਾ ਭਰਮ ਭੁਲਾਨਾ ਫਿਰ ਪਛਤਾਨਾ ਗਲ ਫਾਹੀ ਬੌਰਾ ਬੌਰਾਨਾ ਬੂਢਤ ਜਗ ਦੇਖਿਆ ਤੋ ਡਰ ਭਾਗੇ ਸਤਿਗੁਰ ਰਾਖੇ।

ਗੁਰਮੁਖ ਖੋਜਤ ਗੁਰਮੁਖ ਖੋਜ ਲਹਿ ਘਰ ਆਪੇ, ਬਿਨ ਗੁਰ ਸ਼ਬਦੈ ਮਨ ਨਹੀਂ ਠਾਉਰਾ। ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹਉਮੈ ਕੌਰਾ ਰਹਾਉ। ਇਹੋ ਮਨ ਮੁਗਧ ਕਹੋ।

ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਚ ਤਤ ਤੇ ਜਨਮਾ ਸਾਕਤ ਲੋਭੀ ਇਹੋ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਭਵਨ ਸੋਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਹਿਰਦਿਆਂ ਵਿੱਚ ਵਸਾਉਣ, ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਰਹਿਮਤਾਂ ਬਖਸ਼ਿਸ਼ ਕਰਕੇ ਨਿਵਾਜਨ, ਅਗਾਦ ਬੋਧ ਬਾਣੀ ਹਿਰਦਿਆਂ ਵਿੱਚ ਵਸਾਉਣ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ ਬਖਸ਼ਿਸ਼।

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਣ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸਿਫਤਮ ਦੀ ਨੂਰ ਆਰਸੋਂ ਕੁਰਸੋਂ ਝੱਟਿਆ ਉਦਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੋਂ ਆਇਆ ਦੂਰੋਂ ਚਲਕਾ ਮੈਂ ਤੱਕੇ ਤੋਂ ਤਰਨ ਆਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ

ਕਾ ਕਰ ਕਿਨਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮੈਂ ਮਗਨੀ ਨਾ ਆਵੇ ਕਾਂਕੀ ਏ ਕੈ ਦਰ ਤੁਹਾਰੋ ਨਾਨਕ ਸਿੰਘ ਮੋਏ ਉਧਾਰੋ ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕਾ ਮਨ ਵਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਭ ਨਾਮ ਸਾਹਿ ਪ੍ਰਭ ਕਾ ਸਿਮਰਨ ਦੂਖ ਜਮਨ ਸਾਹਿ ਪ੍ਰਭ ਕਾ ਸਿਮਰਨ ਕਾਲ ਪਰ ਹਰ ਪ੍ਰਭ ਕਾ ਸਿਮਰਨ ਦੁਸਮੰਟਰਾ ਪ੍ਰਭ ਸਿਮਰਤ ਕਜ ਬਿਗੰਨਾ ਲਾਗੈ ਪ੍ਰਭ ਕਾ ਸਿਮਰਨ ਅੰਧਿਨ ਜਾਗੈ ਪ੍ਰਭ ਕਾ ਸਿਮਰਨ ਬਹੁ ਨਾ ਵਿਆਪੈ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕਾ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸੁਨਾਨੀ ਪ੍ਰਭ ਕਾ ਸਿਮਰਨ ਦੁਰਗਾ ਮਾਨੀ ਪ੍ਰਭ ਕਾ ਸਿਮਰਨ ਹੋਇ ਸੋ ਭਲਾ ਪ੍ਰਭ ਕਾ ਸਿਮਰਨ ਸੁਭੁਲ ਭਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕਾ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਤਰੇ ਊਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕਾ ਸਿਮਰਨ ਸਭ ਕੀ ਸੂਝੈ ਪ੍ਰਭ ਕਾ ਸਿਮਰਨ ਨਾਹੀ ਜਮਤਰਾਸਾ ਪ੍ਰਭ ਕਾ ਸਿਮਰਨ ਪੂਰਨ ਨਿਆਸਾ ਪ੍ਰਭ ਕਾ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰਾ ਹੈ ਜੇ ਧਨਵੰਤੇ

ਚੱਲਾ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਇ ਉਧਾਰੇ ਅਨੇਕ ਪੁਨੈ ਚਰਨ ਕਰਤ ਨਿਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਰੇ ਰੇ ਸਗਲ ਸਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ ਲਾਖ ਕਰੋੜੇ ਬੰਧਨ ਨਾ ਪਰੈ ਹਰ ਕਾ ਨਾਮ ਜਪਤ ਨਿਤਰੈ ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰ ਕਿਉ ਜਾਤੀ ਕੇਲਾ ਤੇ ਹਰ ਨਾਮ ਸੰਗ ਹੋਤ ਸੁਵੇਲਾ ਐਸਾ ਨਾਮ ਮੰਤਰਾ ਧਿਆਈਐ ਨਾਨਕ।

ਜਨਮੈ ਅਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਓ ਮਹਿਲਾ ਮਲਕ ਬੋਰਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਆ ਸਾਧ ਕੈ ਸੰਗ ਜੇ ਮਾਰ ਕੇ ਕਰੇ ਜਾਏ ਨਾ ਕੋਸਾ ਹਰ ਕਾ ਨਾਮ ਹੁਆ ਸੰਤੋਸਾ ਜੇ ਪੇੜੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹਾ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੇ ਮਹਾ ਬਿਆਨ ਤਬਦ ਬੋ ਕਾਮ ਤੈ ਹਰ ਕੇ ਨਾਮ ਕੀ ਤੁਮੂ ਪ੍ਰਚਾਮ ਜਹਾਂ ਤ੍ਰਿਖਾ ਮੰਤੁ ਜਾ ਕਰ ਕਹਿ ਤੈ ਨਾਨਕ ਹਰ ਹਰ ਅੰਮ੍ਰਿਤ ਪ੍ਰਖੈ ਭਗਤ ਜਨਾ

ਆਪਿਕਾਂਤਪ ਧਿਆਨ ਖੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਬੰਦੇ ਪ੍ਰਿਆ ਅਨੇਕ ਪ੍ਰਕਾਰ ਕੀਏ ਬੋ ਜਿਤਨਾ ਪੁੰਨ ਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੇ ਵਰਤ ਨਿਮ ਕਰਾ ਬੋ ਭਾਤੇ ਨਹੀਂ ਤੁਮ ਰਾਮ ਨਾਮ ਵਿਚਾਰ ਨਾਨ ਗੁਰਮੁਖ ਨਾਮ ਜਪੇ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਸਿਰ ਦੀਵੈ ਮਾਉ ਦਾਤ ਪਿਸਰ ਥੀਵੈ ਅਗਨ ਮਾਏ ਹੋ ਮਨ ਪ੍ਰਾਨ ਕਨਿਕਾ ਸਭ ਹੈ ਪ੍ਰਭੁਮ ਦਾਨ ਨਿਵਲੀ ਕਰਮ ਕਰੈ ਬੂ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਤ੍ਰੀ

ਸਦਾ ਸਦਾਇਓ ਭੂਟਨ ਹਾਰ ਨਾਨਕ ਰਾਖਨ ਹਾਰ ਪਾਰ ਰਤਨ ਤਿਆਗ ਕੋੜੀ ਸੰਗਰਚੈ ਸਾਚ ਛੋੜ ਝੂਠ ਸੰਗਮਚੈ ਜੋ ਚਰਨਾਸ਼ੋ ਹਰ ਚਰਕਰਮਾਨ ਜੋ ਹੋਵਨ ਸੋ ਦੂਰ ਪ੍ਰਾਨ ਛੋੜ ਜਾਇ ਤਿਸਕਾ ਧਰਮ ਕਰੈ ਸੰਤਾਹਾਇ ਤਿਸ ਪਰਹਾਰੈ ਚੰਨਨ ਲੇਪ ਉਤਾਰਾ ਧੋਈ ਗਰਦਵ ਪ੍ਰੀਤ ਪ੍ਰਥਮ ਸੰਘ ਹੋਇ ਅੰਧ ਕੋਮਾ ਪਤਿਤ ਬਿਕਰਾਲ ਨਾਨਕਾਡ ਲਿਹੁ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਜਾਤ ਲੋਕ ਪਜਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਨ ਮਨ ਮਾਇਆ ਚਪਤਨਾ ਇਕ ਗ੍ਰਹਿ ਚਪਾਇਆ ਵਿਅਵ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਭੂਸ਼ਵਾਨ ਅੰਤਰ ਅਗਨ ਬਾਹਰ ਤੰਤੂਆ ਕਲਪਾਤਰ ਕਿਆ ਸੇਤ ਰਹਿ ਥਾ ਜਾ ਕੇ ਅੰਤਰ ਬੁਸੈ ਪ੍ਰਭ ਆਪ ਨਾਨਕ ਤੇਜੁਨ ਸਹਿਜ ਸਮਾਤ ਸੁਨ ਅੰਧਾ ਕੈ ਸਹੀ ਬਾਰਗ ਪਾਵੈ ਕਰ ਕੈ ਲਿਉ ਓਟ ਨਿਭਾਵੈ ਕਹਾਂ ਬੁਜਾਰਤ ਪੂਜੇ ਡੋਰਾ ਦੁਸਕੀਐ ਤੋ ਸਮਝਾ ਬੋਰਾ ਕਹਾਂ ਬਿਨਿਤ ਪੁਦਗਾਵੈ ਕੁੰਗ ਜਤਨ ਕਰੈ ਤੋ ਵੀ ਸੁਰਭੰਗ ਕਹਿ ਪਿੰਗਲ ਪਰਬਤ ਪ੍ਰਭਵਨ ਨਹੀਂ ਹੋ ਤੁਮਾ ਉਸ ਗਵਨ ਕਰਤਾ ਕਰਣਾ ਮੈਂ ਦਿਨ ਬੇਨਤੀ ਰਿਕਰੈ ਨਾਨ ਤੁਮਰੀ ਕਿਰਪਾ ਉਤਰੈ ਸੰਗ ਸਹਾਇ ਸੋ ਆ ਮੇਰਾ ਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲਵਾ ਕੇ ਗ੍ਰਹਿ ਪਿਤਰ ਪ੍ਰਸਾਦ ਉਨ ਖੇਰ

ਵਿੱਚ ਵਧਾਈ ਤਰ ਕਿਰਪਾ ਨਾਨਕਾ ਭਲੇ ਲਾਈ ਮਿਥਿਆ ਤਨ ਤਨ ਕੁਟੁੰਬ ਸਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਬੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸੁਭਸਤਰਾ ਮਿਥਿਆ ਰੰਗ ਸੰਗ ਮਾਇਆ ਪੇਕਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਪਸ਼ੂ ਪਰਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਣ ਨਿੰਦਾ ਸੁਣਾ ਮਿਥਿਆ ਹਰਸ ਪਰਦਰਵ ਕੋਈ ਰਹਿ ਮਿਥਿਆ ਨੇਤਰ ਪੇਕਿਤ ਪੁਤਰੇ ਰੂਪਾਲ ਮਿਥਿਆ ਰਤਨਾ ਭੋਜਨ ਅਨੁਸਵਾਰ ਮਿਥਿਆ ਚਰਨ ਪ੍ਰਵਿਕਾਰ ਕੋਦ ਆਵੇ ਮਿਥਿਆ ਮਨ ਪਰ ਲੋਭ ਲੂਭਾਵੇ ਮਿਥਿਆ ਤਰਨੇ ਪਰ ਉਪਕਾਰਾ ਮਿਥਿਆ ਬਾਸ ਰੇਤ ਵਿਕਾਰਾ ਬਿਨ ਬੁਝੈ ਮਿਥਿਆ ਸਭੈ ਸਫਲ ਤੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹੋ ਵਰਸੂਚਾ ਬਿਰਥਾ ਨਾਮ ਬਿਨਾ ਤਨਯੰਦ ਮੁਖਾਵਤਤਾ ਕਹਿ ਦੁਰਗੰਧ ਬਿਨ ਸਿਮਰਨ ਚੰਦਰੈਨ ਬਿਰਥਾ ਬਿਹਾਇ ਵੇਖ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਗਟਵਸੁ ਹਰ ਨਾਉ ਨਾਨਕ ਤਾਂ ਕਾ ਭਲ ਭਲ ਜਾਉ ਰਹਿਤ ਅਵਰ ਕੱਚ ਅਵਰ ਕਮਾਵਤ ਮਨੇ ਪ੍ਰੀਤ ਮੰਡੋ ਗਿਨ ਲਾਵਤ ਜਾਨੁਨ ਹਾਰ ਪ੍ਰਭੂ ਪਰਵੇਨ ਬਾਹਰ ਭੇਕ ਨਾ ਕਾਹੂ ਵੀਨ ਔਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਜਕੇ ਜਿਗਤ ਰਹਿ ਸੰਸਾਰ ਜੋ ਤੁਮ ਬਾਣੀ ਤਿਨ ਪ੍ਰਭਜਾਤਾ ਨਾਨ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸੁਭਜਾਰ ਹੈ ਆਪਣਾ ਕੀਆ ਆਪ ਹੈ ਮਾਨ ਆਪ ਹੈ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸ਼ਾਨ ਸਗਲ ਤੇਰਾ ਸਭ ਕਿ ਜਾਨ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਦੰਡ ਲਾਏ ਥਾਨ ਤਨੰਤਰੇ ਹਾਸ ਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਿਸ ਜਾਇ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਪਰੀ ਜਿਹੇ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਗੋਰਖ ਮਨ ਵਾਹੇ ਜੇ ਪ੍ਰਸਾਦ ਸੁਖਦ ਮੁਕਤਨ ਲਾਵੇ ਤਿਸ ਕੋ ਚਮ੍ਰਿਤ ਪ੍ਰਮੁਖ ਪਾਵੇ ਜੇ ਪ੍ਰਸਾਦ ਵਿਸ਼ੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਦਸ ਭੋਗ ਨਾਨ ਸਦਾ ਧਿਆਈਐ ਧਿਆ ਮਨ ਜੋਗ ਜੇ ਪ੍ਰਸਾਦ ਪਾਠ ਪਟ ਮੁਰ ਹੰਡਾਵੇ ਤਿਸੇ ਤਿਆਗ ਕਤ ਔ ਲੁਭਾਵੇ ਜੇ ਪ੍ਰਸਾਦ ਸੁਖੇ ਦਿਸੋਈ ਜੈ ਮਨ ਆਠ ਪੈਰਤਾ ਕਾ ਜਸਗਾ ਬੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਰੈ ਮੁਕਤਾ ਕੋ ਜਸ ਰਤਨ ਪਖਾਰੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੇ ਨਾਨਕ ਪ੍ਰਸੇ ਧੀ ਗਰ ਜਾਵੇ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਉ ਲਾਵ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾਰੈ ਮਨ ਤੂੰ ਪਾਵੈ ਹਰ ਹਰ ਜਸ ਕਹਤ ਜੇ ਪ੍ਰਸਾਦ ਤੇਰੇ ਸ਼ਗਲ ਸ਼ਿਦਰ ਢਾਕੇ ਮਨ ਸਰਨ

ਤਿਸ ਜਾਨ ਮੰਤਦਾ ਹਜੂਰੇ ਦੇ ਪ੍ਰਸਾਦ ਤੂੰ ਭਾਵੇਂ ਸਾਤ ਰੇਪਨ ਮੇਰੇ ਤੁਕਾਂ ਸਿਉਂ ਰਾਤ ਦੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਿਵ ਸੋਏ ਆਪ ਜਪਾਏ ਜਪੈ ਸੋ ਲਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾਠ ਪ੍ਰਭੂ ਦਇਆ ਤੇ ਕਮਲ ਵਿਗਾਠ ਪ੍ਰਭ ਸੋ ਪ੍ਰਸੰਨ ਪਚਾ ਮਨ ਸੋਏ ਪ੍ਰਭ ਜਿਆ ਤੇ ਮਤ ਉਤਮ ਹੋਏ ਧਰਮ ਨਿਦਾਨ ਪ੍ਰਭ ਤੇਰੀ ਮਇਆ ਆਪ ਹੋ ਕਿਛੋ ਨਾ ਕਿਨ ਹੋ ਲਿਆ ਜਿਤ ਜਿਤ ਲਾਭ ਹੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਪੰ ਸੋਏ ਜੋ ਜੋ ਕਹਿ ਸੋ ਮੁਕਤਾ ਹੋਈ ਸੁਰਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੇ ਅਚਰਜੀ ਕਥਾਠ ਬਦੀ ਸਾਧ ਕਰ ਸੰਗ ਮੁਕੂ ਜਲ ਹੋਤ ਸਾਧ ਸੰਗਲ ਸੰਗਲੀ ਖੋਤ ਸਾਧ ਕਸੰਗ ਮਿਟੇ ਅਪਮਾਨ ਸਾਧ ਕਸੰਗ ਪ੍ਰਗਟੇ ਸੁਗਿਆਨ ਸਾਧ ਕਸੰਗ ਪੂਜੈ ਪ੍ਰਭਨੇਰਾ ਸਾਧ ਸੰਗ ਪ੍ਰਭੂਤ ਨਿਮੀਰਾ ਸਾਧ ਕਸੰਗ ਪਾਏ ਨਾਮ ਰਤਨ ਸਾਧ ਕਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਣਾ ਕੋਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪਰਮਾਹੀ ਸਮਾਨੀ ਸਾਧ ਕਸੰਗ ਅਗੋ ਚਿਰ ਮਿਲਾ ਸਾਧ ਕਸੰਗ ਸਦਾ ਪ੍ਰਫੁੱਲਾ ਸਾਧ ਕੈ ਸੰਗਾ ਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰਹਿ ਸਾਧ ਕਸੰਗ ਨਾ ਸਾਧ ਕਸੰਗ ਮਨੋਹਰ ਬੈਨ ਸਾਧ ਕਸੰਗ ਨਾ ਕਤੂੰ ਲਾਵੇ ਸਾਧ ਸੰਗਾ ਚਿਤ ਮਨ ਪਾਵੈ ਸਾਧ ਕਸੰਗ ਮਾਇਆ ਤੇ ਭਿੰਨ ਸਾਧ ਸੰਗਾਨ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕਸੰਗ ਮਹਾਪੁਨੀਤ ਸਾਧ ਸੰਗ ਕਿਸੋ ਨੇ ਬੈਰ ਸਾਧ ਕਸੰਗ ਨਾ ਭੀਗਾ ਪੈ ਸਾਧ ਕਸੰਗ ਨਾਹੀ ਕੋ ਬੰਦਾ ਸਾਧ ਸੰਗ ਜਾਣ ਪਰਮਾਨੰਦਾ ਸਾਧ ਕਸੰਗ ਨਾਹੀ ਹੋ ਤਾਪ ਸਾਧ ਕਸੰਗ ਤਜੇ ਸਭ ਆਪ ਆਪੀ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕਸੰਗ ਨਾ ਕਬੂ ਧਾਵੇ ਸਾਧ ਕਸੰਗ ਸਦਾ ਸੁਖ ਪਾਵੇ ਸਾਧ ਸੰਗ ਬਰਸ ਕੂਤਰ ਲੈ ਸਾਧੂ ਕਸੰਗ ਅਜਰ ਸਹਿ ਸਾਧ ਕਸੰਗ ਬਸੇ ਥਾਨ ਉੱਚੇ ਸਾਧੂ ਕਸੰਗ ਮਹਿਲ ਪਹੁੰਚੇ ਸਾਧ ਕਸੰਗ ਦ੍ਰਿੜਾ ਸਭ ਧਰਮ ਸਾਧ ਕਸੰਗ ਕੇਵਲ ਪਾਰ ਬ੍ਰਹਮ ਸਾਧ ਕਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧ ਕਸੰਗ ਸਭ ਕੁਲ ਉਧਾਰ ਸਾਧ ਸੰਗ ਸਾਜ ਨਮੀਤ ਕੁਟੁੰਬ ਨਿਸਤਾਰ ਸਾਧੂ ਕੈ ਸੰਤੋ ਤਨ ਪਾਵੇ ਜਿਸ ਸੰਤੇ ਸਭ ਕੋ ਵਰਤਾਵੇ ਸਾਧ ਸੰਗ ਧਰਮ ਰਾਏ ਕਰੀ ਸੇਵਾ ਸਾਧ ਕਸੰਗ ਸੋਭਾ ਸੁਰਦੇਵਾ ਸਾਧੂ ਕਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਬਥਾਨ ਗਮ ਨਾਨਕ ਸਾਧ ਕਸੰਗ ਸਫਲ ਜਨਮ ਸਾਧ ਕਸੰਗ ਨਹੀਂ ਕਤਕਾਲ ਦਰ ਧਨ ਭੇਟਤ ਹੋਤ ਨਿਹਾਲ ਸਾਧ ਕਸੰਗ ਕਲੂ ਕਥ ਹਰੈ ਸਾਧ ਕਸੰਗ ਨਰਕ ਪਰ ਹਰੈ ਸਾਧ ਕਸੰਗ ਇਆ ਉਆ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਧ ਵਸੈ ਨਾਦ ਉਤਰੈ ਸਾਧ ਸੁਨਰੈ ਸਾਧ ਕਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕਸੰਗ ਨਾ ਮੰਤੇ ਵਿਤਰੈ ਸਾਧ ਸੰਗ ਸਰਪਣਿਤਰੈ ਸਾਧ ਕਸੰਗ ਲਗੈ ਪ੍ਰਭ ਮੀਠਾ ਸਾਧੂ ਕਸੰਗ ਘਟ ਘਟ ਦੀਠਾ ਸਾਧ ਸੰਗੇ ਆਕਾਕਾਰੀ ਸਾਧ ਸੰਗਤ ਬਈ ਹਮਾਰੀ ਸਾਧ ਕਸੰਗ ਮਿਟੇ ਸਭ ਰੋਗ ਨਾਨਕ ਸਾਧ ਮਿਟੇ ਸੰਯੋਗ

ਬੜੇ ਬੜੇ ਅਹੰਕਾਰੀਆ ਨਾਨਕ ਗਰਵ ਗਲਿਅਸਤੀ ਜਿਸ ਕਾ ਅੰਤਰਾਜ ਮਾਨ ਸੁਣ ਪਾਤੇ ਹੋ ਸਵਾ ਜੋ ਜਾਣੇ ਮੈਂ ਜੋਵਨੰਤ ਸੋਤ ਵਿਸ਼ਟਾ ਕਾ ਜੰਤ ਆਪਸ ਕੋ ਕ੍ਰਮੰਤ ਕਾਵਿ ਜਨਮ ਰਹਿ ਬਹੁ ਜੋ ਪ੍ਰਮਾਵੇ ਧਨ ਭੂਮ ਕਾ ਜੋ ਕਰ ਗੁਮਾਨ ਸੋ ਮੂਰਖੰ ਦਹਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਸਭ ਨਾਨਕ ਅਹੰ ਕਾਵ ਸੁਖ ਪਾਵੇ ਧਨਵੰਤਾ ਹੋਇ ਕਾਰ ਗਰਭਾਵੇ ਤ੍ਰਿਣ ਸਮਾਨ ਕਸੰਨਾ ਜਾ ਬੋਲਸ ਕਰਮਾਨ ਕੋ ਪ੍ਰਕਿਰਿਆ ਪਲ ਪਿਤ੍ਰਤਾ ਕਾ ਹੋ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਭਸਮੰਤ ਕਿਸੇ ਨਾਮ ਦੇ ਆਪ ਅਹੰਕਾਰੀ ਧਰਮ ਰਾਏ ਤਿਸਕਰੇ ਖੁਆਰੀ ਗੁਰਪ੍ਰਸਾਦ ਕਵਿਟ ਮਾਨ ਸੋ ਜਨ ਨਾਨਕ ਦੁਰਗ ਹੈ ਪ੍ਰਵਾਨ ਕੋਟ ਕਰਮ ਕਰੈ ਹਾਂ ਧਾਰੇ ਸਰਮ ਪਾਵ ਸਗਲੇ ਵਿਥਾਰੀ ਅਨਿਕ ਤਪਸਿਆ ਕਰੇ ਅਹੰਕਾਰ ਨਰਕ ਸਵਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰਾ ਤੁਮਨੇ ਦਰਵੈ ਹਰ ਦੁਰਗੈ ਕੋ ਕਹਿ ਸੇ ਗਵੈ ਆਪਸ ਕੋ ਜੋ ਭੁਲਾ ਕਾਵ ਤਿਸੈ ਭੁਲਾਈ ਨਿਕਟ ਨਾ ਆਵੇ ਸਰਬ ਤੇਰੇ ਦਾ ਕਵਨ ਹੋਏ ਕੋ ਨਾਨਕ ਦਾ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਪਨਾ ਹੀ ਕੋਈ ਜਵੇ ਜਾਣੈ ਮੈਂ ਕਿਛ ਕਰਤਾ ਤਬ ਲਗ ਰਵ ਜੋਨ ਮੈਂ ਫਿਰਦਾ

ਜੀ ਤਬਲਕ ਧਰਮਰਾਜ ਦੀ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੁਹਾਡਾ ਗੁਰੂ ਸਾਹਿਬ ਨਾਨਕ ਹੋਂ ਛੋਟਾ ਸਹਿਸ ਖੱਟੀ ਲੱਖ ਕੋਟ ਧਾਵ ਤ੍ਰਿਪਨਾਵੇ ਮਾਇਆ ਪਾਛੇ ਪਾਵੇ ਅਨਿਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖੱਪ ਖੱਪ ਮਰੈ ਬਿਨਾ ਸੰਤੋਖ ਨਹੀਂ ਕੁਰਾ ਜੈ ਸੁਖਨ ਮਨੋਰਥ ਬਿਰਤੇ ਸਕਾ ਜੈ ਨਾਮ ਰੰਗ ਸਰਬਸ ਕੋ ਹੋਏ ਉਡ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨਾ ਪਿਆਪ ਸਦਾ ਸਦਾ ਨਾਨਕ ਰਜਾਪ ਕਰਨ ਕਰਾਉਣ ਕਰਨਾ ਹਰ ਇਸ ਕਾਤ ਕਹਾਂ ਵਿਚਾਰ ਜੈਸੀ ਦਿਸ ਪੇ ਤੈਸਾ ਹੋਇਆ ਪਿਆ ਪਾਪਰ ਸੋਏ ਜੋ ਕਿਚਕਨੋ ਸੁਪਨ ਰਮ ਸਤੇ ਦੂਰ ਸਭੂ ਕੈ ਸੰਗ ਬੋਜੈ ਦੇਖੈ ਕ੍ਰਬ ਵੀ ਕਪ ਹੈ ਇਹ ਕਪ ਹੈ ਨੀ ਮਰਣ ਬਿਨ ਸਾਵਨ ਜੈ ਨਾਨ ਸਦੀ ਰਹਿ ਹਸਮਾ ਆਪ ਉਪਦੇਸੈ ਸਮਝੈ ਪਾਪਿਰ ਚੈ ਸਭ ਪ੍ਰਸਾਦ ਆਪ ਨੂੰ ਆਪਣਾ ਵਿਸਥਾਰ ਸਭ ਕੁਛ ਉਸਕਾ ਉਹ ਕਰਨਾ ਹਾਰ ਸਭ ਕੁਛ ਉਸਕਾ ਉਹ ਕਰਨਾ ਹਾਰ ਉਸਦੇ ਪਿਨ ਕੋ ਕਿਛੋਏ ਥਾਂ ਤਰੰਤਰ ਸੋਏ ਆਪਣੇ ਚਿਤਾ ਕਰਨਾ ਹਾਰ ਕੋ ਤੱਕ ਰਹਿ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨ ਕੀਮਤ ਕਹਿ ਨਾ ਜਾਏ ਸਤ ਸਤ ਸਤਪੁਰ ਸਵਾਮੀ ਗੁਰਪ੍ਰਸਾਦ ਕਿਨਾ ਉਖਿਆ ਨੀ ਸੱਚ ਸੱਚ ਸਤ ਸਭ ਕਿਨਾ ਕੋਟ ਮਦੇਹ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਪਾਰਨ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸ਼ਾਂਤ ਸਰਣ ਜੋਜਨ ਪ੍ਰੈ ਸੋਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਾਹੁਰ ਬਾਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨਾਲ ਜਾ ਘਟੈ ਸੰਤ ਕੈ ਦੁੱਖ ਜਮਤੀ ਨੇ ਛੁੱਟੈ ਸੰਤ ਕੈ ਦੁੱਖ ਸੁਖ ਸਜਾਏ ਸੰਤ ਕੈ ਦੁੱਖ ਨਰਕ ਮੈਂ ਪਾਏ ਸੰਤ ਕੈ ਦੁੱਖ ਮਤ ਹੋਏ ਮਲੀ ਸੰਤ ਕੈ ਦੁੱਖ ਸੋਭਾ ਤੇਹੀਨ ਸੰਤ ਕੇ ਹਤੇ ਕੁਰਖ ਨਾ ਕੋਏ ਸੰਤ ਕੈ ਦੁੱਖ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਨਿੰਦਕ ਧੀਤ ਰਹਿ ਸੰਤ ਕੇ ਦੁੱਖ ਤੇ ਮੁਕਤ ਸੰਤਨ ਕੈ ਦੁੱਖ ਕਾਉ ਜੋ ਲਵੈ ਸੰਤਨ ਕੈ ਦੁੱਖ ਨ ਸਤ ਜੋਨ ਪਾਏ ਸੰਤ ਕੈ ਦੁੱਖ ਤ੍ਰਿਗ ਜੋਨ ਕਰਮਾਏ ਸੰਤਨ ਕੈ ਦੁੱਖ ਤ੍ਰਿਸ਼ਨਾਮ ਜਲੈ ਸੰਤ ਕੈ ਦੁੱਖ ਸੁਕੋਚ ਲੈ ਸੰਤ ਕੈ ਦੁੱਖ ਤੇ ਸਜਾਏ ਸੰਤ ਕੈ ਦੁੱਖ ਨਿਤ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵਿਤਾ ਓ ਵੀ ਗਤ ਪਾਹੇ ਸੰਤ ਅਨਿੰਦਕ ਮਾਤਾਏ ਸੰਤ ਅਨਿੰਦਕ ਟਿਕਣਾ ਪਾਈ ਸੰਤ ਅਨਿੰਦਕ ਮਾਂ ਹਥਿਆਰਾ ਸੰਤ ਅਨਿੰਦਕ ਪਰਮੇਸ਼ਰ ਮਾਰਾ ਸੰਤ ਅਨਿੰਦਕ ਰਾਜ ਤੇ ਹੀ ਸੰਤ ਅਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕੋ ਸਰਵ ਰੋਗ ਸੰਤ ਕੇ ਨਿੰਦਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਗਤਾ ਉਸ ਕਾ ਕੀ ਹੋਈ ਮੋਖ ਸੰਤ ਕਾ ਦੁੱਖੀ ਸਦਾ ਪ੍ਰੀਤ ਸੰਤ ਕਾ ਦੁੱਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁੱਖੀ ਕੋ ਡਾਨ ਲਾਗੈ ਸੰਤ ਕਾ ਦੁੱਖੀ ਸਭ ਤਿਆਗੈ ਸੰਤ ਕਾ ਦੁੱਖੀ ਮਾਨਕਾਰੀ ਸੰਤ ਕਾ ਦੁੱਖੀ ਸਦਾ ਵਿਕਾਰੀ ਸੰਤ ਕਾ ਦੁੱਖੀ ਜਨਮ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਪਰੈ ਸੰਤ ਕੇ ਦੁੱਖੀ ਕੋ ਨਾ ਇਠਾਉ ਨਾ ਸੰਤ ਭਗਤਾ ਲੈ ਮਿਲਾਏ ਸੰਤ ਕਾ ਦੁਖੀ ਅਦ ਵਿੱਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਦਰਾਂ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਭਰਮਾਈਏ ਸੰਤ ਕਾ ਦੁਖੀ ਉਜਰ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਅੰਮ੍ਰਿਤ ਕੇ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਪਣ ਵਿਜਾ ਪੇਖਾਏ ਸੰਤ ਕੇ ਦੁਖੀ ਕੋ ਨਾ ਰੱਖਣਾ ਨਾ ਸੰਤ ਭਗਤ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਰਲਾਏ ਜੋ ਜਲ ਵੀ ਹੁਣ ਮਛਲੀ ਤੜਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉ ਭਾਉ ਏਦਨ ਨਹੀਂ ਤਰਾਪੈ ਸੰਤ ਕਾ ਦੁਖੀ ਛੁਪੇ ਕੇ ਲਾ ਜਿਉ ਬੁਆੜ ਤਿਲਖੇਤ ਮਹਿੰਦ ਵੇਲਾ ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਦਮਿਥਿਆ ਕੈਦ ਕੀਰਤ ਨਿੰਦਕ ਕਾ ਧੁਰੀ ਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਤਿਆ ਸੰਤ ਕਾ ਦੁਖੀ ਵਿਗੜੋਕ ਹੋਏ ਜਾਏ ਸੰਤ ਕੇ ਦੁਖੀ ਕੋਦਰ ਕਾ ਹੈ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸੇਕਾਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜਨ ਸਾ ਸੰਤ ਕਾ ਦੁਖੀ ਉੱਚ ਲੈਣੇ ਸਾ ਸੰਤ ਕਾ ਦੁੱਖ ਨਾ ਤਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕੇ ਉਕਰਣੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਪ੍ਰਭ ਕੀ ਉਸਤਤ ਕਰੋ ਹੋ ਦਿਨ ਰਾਤ ਤਿਸੈ ਧਿਆਉ ਸਾਸ ਗ੍ਰਹਿ ਸਭ ਕੁਛ ਵਰਤੈ ਤਿਸ ਕਾ ਕਿਆ ਜੈਸਾ ਕਰੇ ਤੈਸਾ ਕੋ ਥਿਆ ਆਪਣਾ ਕੇ ਖੇਲਾ ਪ੍ਰਣੈ ਹਰ ਆਪਣਾ ਖਿਲਾ ਪ੍ਰਣੈ ਹਰ ਦੂਸਰ ਕੌਣ ਕਹੈ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਣਾ ਨਾਮ ਦੇ ਉਡ ਭਾਗੀ ਨਾਨਕ ਜਨ ਸੇ ਸਲੋਕ ਤਾਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕਾ ਸਰਵਨ ਰਖੋ ਨਾਨਕ ਦੁਖ ਭਰਮ ਭੋ ਜਾਏ ਅਸ਼ਟਦੀ
मान की टेगती सज्जान देवन कोई कहे भगवान जिस कह दिए रह अग हाय बो न तिसना लागे मार राख एक मानु कह चनाई हाथ तिसका हुक्म बोय सो कोई तिसका नाम रखण प्रोय सिमर सिमर सिमर प्रभु सोई नानक बिघन लागे कोई ओस तत् मन में है कर निरंकार करमन मेरे सत्योहार निर्मल स्नामृत पियो सदा सुहिला कर लेहे जियो नैनो पेक ठाकुर का रंग सात संग सब संग चरण चलो मार गोविंद मिटे पाप जपिय हरविंद कर हर कर्म सरवण हर कथा हर दुर्ग है नानक को जन मथा उठ भागी ते जन जग माहे सदा सदा हर के गुण गाही राम नाम जो करह विचार से धनवंत गणे संसार मान तन मुख बोले हर मुखी सदा सदा जानो ते सुखी एक एक एक पछाने तुत के सोजी जाने नाम संग जिसका मन मानिया नानक तन है निरंजन जानिया को प्रसाद अपना सूझे जिसकी जानो तस्ना बूझे है सात संग हर जस कह सर्व रोग ते हर जन रह अन दिन कीर्तन केवल बख्यान गिस्त में सोय निर्वाण एक ऊपर जी जन की आशा तिसकी कटिए जम की भाषा पार ब्रह्म के जिस मन को नानक सना लागे दुख जिसको हार प्रमन चितावे सो संत सुहिला नहीं डुलावे जिस प्रभु अपना कृपा करे सो सेव को किसते डर है जैसा सत ऐसा जिसना अपने कार्य में समाया सोधत सोधत सोधत सीधिया गुरु प्रसाद सबूझिया जब देखो तब सब कुछ मोह नानक सो सुखम सो स्थूल न किछ जन्म न किछ मर आप न चलता पीकर आवन जावन दृष्ट अंदृष्ट अव्यकारी तारी सब श्रेष्ठ आप यार सगल में आप अनिक जुगत रच थाप थाप अवनाशी नाय किच खंड तारन तार ब्रह्मंड अलख पे प्रताप आप जपायता नानक जाप जिन प्रभ जाता सो सोभावंत सगल संसार उदर त्रिमंत प्रभ के सेवक सगल उदाहरण प्रभ के सेवक दुख सारण आपे मेले कृपा गुरु का सज पहनी हर उनकी सेवा सोई लागे जिसनों कृपा करह उड़पागे नाम जप पा विश्राम नानक तिन प्रकोत्तम क्रमान जो किच करे सो प्रभ कै रंग सदा सदा बसै हर संग सह सवाय होवे सो होई करण हर पछाणे सोई प्रभ का क्या जन्मे ठिकाना जैसा सत ऐसा दिस्ताना जिस देव जे तिस्माय समाई ओए सुख निदान उन्हों बनाए आप स्वागिनो मान नान प्रवजन एको जान श्लोक सर्व कला भरपूर प्रभ बिरथा जान नहार जा कै सिमरन उदरी है नान किस कुलहार अष्टदी टोटी गाड़ नहार गोपाल सर्व जा पे प्रपाल सगल की चिंता जिस मन माहे तिसते बिरथा कोई नाहे रे मन मेरे सदा हर जाप अवनाशी प्रभा पिया आपन क्या चुना होए जे सो प्राणी लोचे कोई तिस बिना त्रै किछ काम गत नानक जप एक हर नाम रूपन तो ना ही मोह प्रभ की जोत सगल कट सो है धनवंता हो क्या को गर्व है जा सब की तिस्का दिया दर्व है अत सुरा जी को कहा वह प्रभ के कला बिना कहता है जी को है वह दातार तिर देना हर जाने गावार जिसको प्रसाद टूटे हो रोग नारक सोजन सदा रोग जो मंद्र को था मैं थमन त्यो गुरु का सुदमन अस्थमन जो पाखाना चढ़त रहे प्राणी गुरु चरण लगत नष्ट रहे जो अंधकार दीपक प्रकाश गुरु दर्शन दीख मन हो विकास जो महाउद्यान में मारो पावे त्यो साधु संग मिले ज्योत प्रगटाए तिर संतन की बात चौतूर नानक हर लोचापुर मन मूर्ख काहे बिल लाइए मन मूर्ख काहे बिल लाइए प्रभ लिख का लिखिया पाइए दुख सुख प्रभ देव नहार और त्याग तुत सह चितार जो कुछ करे सोई सुखमान भोला काय प्रह जान कौन बसताई तेरे संग लप रहे रसलो भी पतंग राम नाम जप हृदय माहे नानक पत से ती कर जाए जिस वखर को लैन तू आया राम नाम संतन कर पाया तजम मान ले हो मनमोल राम नाम हृदय में तोल ला दुखी संत संग चाल और त्या भिख्या जंजाल धन धन कह सपोई मुखो जर हर दर कह सोई एव अपार बिरला व्यापार है नानक कह सद बलहार है चरण साध के तो पियो
ਹਰ ਪ੍ਰਸਾਦ ਕੋ ਆਪਣਾ ਦਿਓ, ਸਾਧ ਕੀ ਧੋਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾਵਟ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਿਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤਤ ਰਾਇ, ਸਰਬ ਸੁਖ ਨਾਨਕ ਤੇ ਪਾਇ, ਮ੍ਰਿਤਕ ਕੋ ਜੀਵਾਲਨ ਹਾਰ, ਔਖੇ ਕੋ ਦੇਵ ਤਧਾਰ, ਸਰਬ ਨਿਧਾਨ ਜਾ ਕੇ ਦਿਸਤੀ ਮਾਏ, ਪੁਰਬ ਲਿਖੀ ਕਾ ਲਹਿਣਾ ਪਾਏ, ਸਭ ਕਿ ਤਿਸਕਾ ਪ੍ਰਣੈ ਹੋ ਜੋਗ, ਤਿਸ ਬਿੰਦੁ ਸੁਰੂ ਹੋ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥਿਆ, ਜਾਪ ਐਮਨ ਗੁਰ ਕੀ ਪ੍ਰਤੀਤ, ਤੇ ਜਨਾਵੇ ਹਰ ਪ੍ਰਵਚਿਤ, ਭਗਤ ਭਗਤ ਸੁਣੀਏ ਤੇ ਲੋਏ, ਜਾਂ ਕਹਿ ਦੇ ਕੋ ਹੋਏ, ਸੱਚ ਕਰਨੀ ਸਤਾ ਕੀਰਤ, ਸੱਚ ਹਿਰਦੈ ਸਤਮੁਖੈਤ, ਸੱਚ ਦੇ ਸਾਚਾ ਕਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨੇ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਕਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਆਪਣਾ ਸੀ ਬ੍ਰਹਮਨ ਮੈਂ ਰਾਗ, ਮਾਨੁ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪ੍ਰੈ ਨਾਹੀ ਕਿਛ ਕੋਈ, ਸਰਮ ਨਿਯੰਤਰੇ ਕੋ ਸੋਈ, ਆਪੇ ਬਿਨਾ ਪੇਦਾਨਾ, ਗਹਿਰ ਗੰਭੀਰ ਗਏ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਵਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀਚਰਨੀ ਪਾਉ, ਨਾਨਕ ਮਨ ਇਹ ਅਨਰਾਉ, ਮਨਸਾ ਪੂਰਨ ਸੁਣਾ ਜੋਗ, ਜੋ ਕਿਰਪਾਇਆ ਸੋਈ ਹੋ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਆਨੰਦ ਰੂਪ ਮੰਗਲ ਸਜਾ ਕੈ, ਸਰਬ ਥੋਕ ਸੁਣੀਏ ਕਰਤਾ ਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਿਸਰ ਗ੍ਰਿਸ਼ਤ ਮੈਂ ਭੋਗੀ, ਤਿਆਏ ਤਿਆਏ ਭਗਤੈ ਸੁਖ ਪਾਇਆ, ਨਾਨਕ ਇਸ ਪ੍ਰਕਾਰ ਨੇ ਅੰਤ ਨਾ ਪਾਇਆ, ਜਾ ਕੇ ਲੀਲਾ ਕਿਵੇਂ ਤਨਾਏ, ਸਗਲ ਦੇਵ ਹਾਰੇ ਉਗਾਏ, ਪਿਤਾ ਕਾ ਜਨਮ ਕੀ ਜਾਣੇ ਪੋਤ, ਸਗਲ ਪ੍ਰੋਏ ਆਪਣੇ ਸੋਤ, ਸੁਮਤ ਗਿਆਨ ਧਿਆਨ ਜਿੰਦੀ, ਜਿੰਦਾ ਸਨਾਮ ਧਿਆਏ ਸੀ, ਤੇ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰਾ ਫਿਰਾਵੇ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਕਰੇ ਕਰੰਗ, ਨਾਨਾ ਵਿਦ ਕਿ ਨਮਸਤਾਰ, ਪ੍ਰਭ ਨਾ ਸੀ ਏਕ ਅੰਕਾਰ, ਨਾਨਾ ਤਤ ਪ੍ਰੇ ਖਮਾਏ, ਪੂਰੇ ਹੋ ਪੂਰਨ ਸੁਠਾਏ, ਨਾਨਾ ਵਿਦ ਕਰਬਨਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ, ਨਾਮ ਕੇ ਧਾਰੇ ਸੋਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾ, ਨਾਮ ਕੇ ਧਾਰੇ ਸਗਲਾਕਾਰ, ਨਾਮ ਕੇ ਧਾਰੇ ਪੁਰਿਆ ਸਭ ਹਵਨ, ਨਾਮ ਕੈ ਸਮੁਦਰੇ ਸੰਸਰਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੈ ਸੋ ਜਨਗਤ ਪਾਏ, ਰੂਪ ਸਤ ਜਾ ਕਰ ਸਤ ਅਸਥਾਨ, ਪੁਰਖ ਸਤ ਕੇ ਪ੍ਰਧਾਨ, ਕਰ ਤੋ ਸਤ ਸੱਜਾ ਕੀ ਬਾਣੀ, ਸਤ ਪੁਰਖ ਸਮਾਜ ਸਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੋਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬਜਾਇ ਤਿਸੈ ਸਪਲੀ, ਸਤਨਾਮ ਪ੍ਰਭਾ ਸੁਖਦਾਈ, ਵਿਸ਼ਵਾਸ ਸਤਨਾਮ ਗੁਰ ਤੇ ਪਾਈ, ਸਤ ਬਚਨ ਸਾਧ ਉਪਦੇਸ਼, ਸਤੇ ਜਨ ਜਾ ਕਰਦੇ ਪ੍ਰਵੇਸ਼, ਸਤ ਨਿਰਤ ਬੁੱਝੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕਿਆ ਸਭ ਸਤ, ਆਪੇ ਜਾਣੈ ਆਪਣੀ ਮਿਤਗਤ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਔਰ ਨਾ ਬੋਝ ਕਰਤ ਵਿਚਾਰ, ਕਰਤੇ ਕਿ ਮਿਤਨਾ ਜਾਣੈ ਕੀਆ, ਨਾਨਕ ਜੋਤਿ ਸਭਾਵੇ ਸੋਈ ਵਰਤਿਆ, ਬਿਸ ਮਨ ਬਿਸਮ ਭਈ ਬਿਸਮਾਦ, ਜਿਨ ਬੋਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਵਚਨ ਪਦਾਰਥ ਲਏ, ਹੋਇ ਦਾਤੇ ਦੁੱਖ ਕਾਟਨ ਹਾਰ, ਜਾਂ ਕੈ ਸੰਤਰੈ ਸੰਸਾਰ, ਜਨ ਕਾ ਸੇਵਕ ਸੋੜ ਭਾਗੀ, ਜਨ ਕੈ ਸੰਗੇ ਕਲਿਵ ਲਾਗੀ।

ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਉਣ ਹਾਰ ਆਪ ਸਤ ਸਤ ਸਤਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਤ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਜੈ ਜਨਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸਮਨ ਪ੍ਰਗਟਾਇਆ ਪਹਿਤੇ ਨਿਰਭੋ ਹੋਏ ਵਸਾਨਾ ਜਿਸ ਤੇ ਉਪਜੇ ਤਿਸ ਮਾਇ ਸਮਾਨਾ ਬਸਤ ਮਾਇਲੇ ਬਸਤ ਗਡਾਏ ਤਾਂ ਕੋ ਭਿੰਨ ਕਹਿਣਾ ਜਾਈ ਬੂਜੈ ਬੂਜਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਅਗਾਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਅਮਰ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੇਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪਾਲਣ ਹਾਰਾ ਸੇਵਕ ਕੀ ਰੱਖ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਥ ਸਾਥ ਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕਿ ਗਤਮਿਤ ਕੋਈ ਨਾ ਰੱਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵ ਦੇ ਜਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਰ ਰੱਖੈ ਭਸਮ ਕਰ ਰਸ ਕਰ ਕੋਟ ਲੱਖ ਹੈ ਜਿਸ ਕਾ ਸਾਸ ਨ ਕਾਢਤ ਆਪ ਤਾਂ ਕੋ ਰੱਖ ਦੇ ਕਰਾਤ ਮਾਨ ਯਤਨ ਕਰਤ ਬੋ ਪਾਤ ਤੇ ਕਰਤਾ ਬਿਰਥੇ ਜਾਤ

ਪੀ ਅੰਮ੍ਰਿਤੇ ਮੰਤਨ ਧਰਪੀਐ ਨਾਮ ਰਤਨ ਜਿਰ ਗੁਰਮੁਖ ਪਾਇਆ ਤਿਸਕੇ ਚਰਨੈ ਦਿਸ਼ਟਾਇਆ ਨਾਮ ਤਨ ਨਾਮ ਮੋਹ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠੇ ਸੋਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਜੇ ਬਾਦਿਨਾਥ ਪ੍ਰਭ ਆਪਣੇ ਜਨ ਕੀ ਨਿਦਾਤ ਕਰਹਿ ਭਗਤ ਆਤਮ ਕੈ ਚਾਹੇ ਪ੍ਰਭ ਨੇ ਸੋ ਰਹਿ ਸਮਾਏ ਜੋ ਆਓ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਬਚਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨ ਜਾਨੋ ਆਠ ਪੈਰ ਪ੍ਰਭ ਸਹਿ ਜੂਰੇ ਕੌਣ ਆਨੇ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਿਨ ਆਪਣਾ ਪ੍ਰਭੂ ਚਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਣ ਸਰਬ ਸੁਖ ਪਾਵੈ ਤਿਸਕੇ ਦਰ ਸਭ ਪਾ ਮਿਟਾਵੈ ਔਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਹੋ ਵੀ ਤੇਰਾ ਨਾਨਕ ਤੇ ਜਨ ਕਹਿ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਨੀਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਵਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੇ ਗੁਰਦੁਰਮਤ ਮਲ ਹਿਰੈ ਗੁਰ ਬਚਨ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ ਹੈ ਗੁਰ ਕੀ ਗ੍ਰਹਿ ਸੇਵਕ ਜੋ ਰਹਿ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋਕਰ ਕਛ ਨ ਜਨਾਵੈ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਤਿ ਸੇਵਕ ਕੈ ਕਾਰਜ ਰਾਸ ਸੇਵਾ ਕਰ ਤੋ ਇਨੇ ਕਾਮੀ ਜਿਸ ਕੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੀ ਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਓ ਨਿਗਵਾਰ ਗੁਰ ਕੋ ਬਲ ਜਾਓ ਸਰਬ ਨਿਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗਰਾਤਾ ਬ੍ਰਹਮੈ ਜੰਜਨ ਮੈਂ ਪਾਰ ਬ੍ਰਹਮ ਏਕ ਆਪਣਾ ਇਕ ਭਰਮ ਸਹਿ ਸਿਆਣਪ ਲੈ ਨ ਜਾਈਏ ਨਾਨਕ ਐਸਾ ਗੁਰੂੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀਦਰ ਕਹਿ ਗਵੇ ਸੁਣਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕੰਮ ਮੰਤਰ ਅੰਮ੍ਰਿਤ ਦਿਸ਼ ਵੇਖੇ ਸੰਤ ਗੁਣ ਬੇਹਦ ਕੀਮਤ ਨੇ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਵਾਹਿਗ ਉਸਤਨ ਏਕ ਸਤਪੁਰਖ ਪੁਰਣ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਮ ਉਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈ ਸੁਦਾਈ ਤਾਂ ਕਿ ਕੀਮਤ ਕਿਨੈ ਨ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਵਰ ਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਹਿਉ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾ ਕਦੇ ਬਿਨਾਸ ਜਾ ਕੇ ਅਮਨ ਪ੍ਰਗਟੇ ਗੁਣਤਾਸ ਆਠ ਪੈਰਨ ਕਾ ਨਾਮ ਲੇ ਸਚੁਭ ਦੇ ਸੇਵਕ ਦੇ ਮੋਹ ਮਾਇਆ ਕੈ ਸੰਗ ਨੈ ਲੇ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭ੍ਰਮ ਦੁਖ ਤੈਤੇ ਨਾਸੇ ਤਬ ਤੁਮਾਏ ਠਾਣ ਵਰਤਾਏ ਰੰਦਵੈ ਦੁਗਨਾਟੇ ਭਾਈ ਜਨਮ ਰਣਕੇ ਮਿਟੇ ਅੰਦੇਸੇ ਸਾਧੂ ਕੇ ਪੁਰਣ ਉਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਕਾ ਸਾਧਿਨ ਕਿਰਪਾ ਧਾਰੀ ਸਾਧ ਸੰਜਪ ਨਾਮ ਮੁਰਾਰੀ ਚਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਜਸਰਵਨ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਓਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ

ਜਬ ਪਾਓ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ ਸਰਵ ਕਲਿਆਣ ਸੁਖ ਨਿਦਨਾਮ ਬੂੜਾ ਜਾਤ ਪਾਏ ਵਿਸਰਾਮ ਸਗਲ ਦੁੱਖਾ ਹੋਤ ਨਾਸ ਨਾਨ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮਨ ਤਨ ਤਰੇ ਸੁਆਓ ਨੇਤਰੋ ਪੇਕ ਦਰਸ ਗੋਹੇ ਮਨ ਬਿਕਸੈ ਸਾ ਚਰਨ ਦੋਹੇ ਭਗਤ ਜਨਾਕੈ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀ ਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਸ ਅਨਾਸ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖਾਣ ਕਰਤਾਰ ਭਗਤ ਜਨਾ ਕੇ ਪ੍ਰਾਣ ਅਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੇ ਸਰਣ ਪੁਰਖ ਭਗਵਾਨ ਸਰਬ ਬੈਕੁੰਡ ਮੁਕਤ ਮੋਕ ਪਾਏ ਏਕ ਨਿਮ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਰੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼।

ਸਾਰੀ ਕੀ ਨੀ ਮਾਇਆ ਸਭ ਕਹਿ ਮਤਲਬ ਤੁਰੈ ਹੈ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਗਿਆ ਜਾਏ ਨਾਨਕ ਜਾ ਭਾਵੇ ਤਰੇ ਸਮਾਹ ਇਸ ਤੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿ ਨਹਿ ਕਚ ਕਰਾ ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਥ ਧਾਰੀ ਸਭ ਸਾਚ ਪੋਤ ਪੋਤ ਆਪਣ ਸੰਗ ਰਾਚ ਤਾਂ ਕਿ ਕਿਸਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਮ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨਾਵਨ ਕਾਇ ਸਵਾਲ ਜਨ ਕੈ ਸੰਚਿਤ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇਜਨ ਕੋ ਸਦਾ

ਕਹਿ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਨੀ ਏਕ ਨਾਮ ਮਨ ਮਾਹਿ ਸਮਾਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾਂ ਕੇ

અવગુરુ પ્યારી સાથી, સતગુરુ અપની સુણી અરદાસ, કારજ આયા સગલા રાસ, આદ જુગાદ ભગતન કા રાખા ઉસ્તત કર કર જીવ, એસી ભાવના એસી અરદાસ લે કે ગુરુમુખ પરિવાર ગુરુ ચરણ મિલજુલ બેઠે હમ, સરદાર અમરીક સિંહ જી હેર, બીબી જસબીર કૌર જી હેર, આપણી બચ્યા દી કારજા દી ખુશી દે વિચ, કારજ સંપૂર્ણ હોણ દી ખુશી દે વિચ સતપુરા દા કોટાન કોટ ધનવાદ પ્રવાર કર્યા હૈ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਸ਼ੁਕਰਾਨਾ ਹੈ, ਜਿਹੜਾ ਧੰਨਵਾਦ ਹੈ, ਇਹਦੀ ਕੋਈ ਕੀਮਤ ਨਹੀਂ, ਕੋਈ ਸੀਮਾ ਨਹੀਂ ਹੁੰਦੀ ਹੈ, ਕਿਉਂਕਿ ਇਹਨਾਂ ਕਾਰਜਾਂ ਲਈ ਹੀ ਆਪਾਂ ਜਿਸ ਵੇਲੇ ਬੱਚਾ ਜਨਮ ਲੈਂਦਾ ਹੈ ਉਦੋਂ ਤੋਂ ਹੀ ਹਰ ਮਾਤਾ ਪਿਤਾ ਨੂੰ ਇਹਨਾਂ ਖੁਸ਼ੀ ਦੇ ਲਈ ਸਦਾਈ ਮਾਲਕ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਮਾਲਕ ਉਹ ਸਮਾਂ ਵੀ ਨਸੀਬ ਹੋਵੇ ਜਿਸ ਵੇਲੇ ਬੱਚੇ ਦੇ ਇਹ ਆਨੰਦ ਕਾਰਜ ਵੇਖਣ ਨੂੰ ਪ੍ਰਾਪਤ ਹੋਣ। ਸੋ ਪਰਿਵਾਰ ਉੱਤੇ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਗੁਰਮਤ ਅਨੁਸਾਰ ਆਨੰਦ ਕਾਰਜ ਸੰਪੂਰਨ ਹੋਏ। ਇਹਨਾਂ ਦੀ ਖੁਸ਼ੀ ਦੇ ਵਿੱਚ ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਗੁਰਮੁਖ ਪਰਿਵਾਰ ਨੇ ਅੱਜ ਦੇ ਦੀਵਾਨਾਂ ਦੀ ਸੇਵਾ ਕਰ ਰਹੇ ਹਨ ਲੰਗਰਾਂ ਦੇ ਵਿੱਚ, ਅਤੇ ਹੁਣੇ ਹੁਣੇ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਜਿਤੜੀ ਫਲਮਨ ਬਾਛੀਏ ਤਿਤੜੇ ਸਤਿਗੁਰੂ ਪਾਸ, ਪ੍ਰਭ ਹੋਈ ਕਿਰਪਾਲਤਾ ਇਹੋ ਮਨੁ ਲਾਈ, ਸਤਿਗੁਰ ਸੇਵ ਸਭ ਹੈ ਫਲ ਪਾਈ। ਹੇ ਭਾਈ, ਉਹਦੇ ਨਾਲ ਜੁੜਨਾ, ਉਹਦੇ ਦਰ ਤੋਂ ਇੱਛਾ ਪੂਰੀ ਹੋਣੀ, ਉਸ ਮਾਲਕ ਪ੍ਰਭੂ ਦਾ ਕੋਟਾਨ ਕੋਟ ਧੰਨਵਾਦ ਹੈ। ਬਿਗੜਨਾ ਕੋ ਲਾਗਤਾ ਗੁਰਪੈ ਅਰਦਾਸ, ਸਦਾਈ ਮਾਤਾ ਪਿਤਾ ਆਪਣੇ ਬੱਚਿਆਂ ਪ੍ਰਤੀ ਅਰਦਾਸ ਬੇਨਤੀ ਕਰਦੇ ਹਨ। ਸੋ ਆਓ ਪਹਿਲਾ ਸ਼ਬਦ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ। ਮਾਲਕ ਜੀ, ਇਹ ਤੇਰੀ ਰਹਿਮਤ ਤੇਰੀ ਬਖਸ਼ਿਸ਼ ਹੋਈ ਹੈ, ਇਹ ਕਾਰਜ ਸੰਪੂਰਨ ਹੋਏ ਹਨ, ਕਿਰਪਾ ਕਰੀ ਦੋਨਾਂ ਬੱਚਾ ਤੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖੇ, ਜੀਵਨ ਸੁੱਖ ਦੇ ਨਾਲ ਗ੍ਰਸਤੀ ਜੀਵਨ ਬਤੀਤ ਕਰਾਵੀ। ਸੋ ਆਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ।

ਸਤਿਗੁਰ ਆਪਣੀ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ। ਫਿਰ ਅਗਲੇ ਸਵਾ ਦੇ ਵਿੱਚ ਦਰਸਾਇਣ ਕਿ ਭਾਈ ਸੇਵਕ ਦੀ ਕੈਸੀ ਭਾਵਨਾ, ਕੈਸਾ ਪਿਆਰ ਹੈ, ਆਪਣੇ ਸਤਿਗੁਰ ਕੈ ਵਲਹਾਰ ਹੈ। ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰ। ਇਹ ਆਨੰਦ, ਇਹ ਖੁਸ਼ੀਆਂ ਕਿਤੇ ਮਨੁੱਖ ਮੁੱਲ ਨਹੀਂ ਖਰੀਦ ਸਕਦਾ ਹੈ, ਨਾ ਇਹਨਾਂ ਦੀ ਕੀਮਤ ਪੈ ਸਕਦੀ। ਇਹ ਤਾਂ ਕੇਵਲ ਅਤੇ ਕੇਵਲ ਲਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉਹਦੀ ਰਹਿਮਤ, ਉਹਦੀ ਬਖਸ਼ਿਸ਼ ਹੋ ਜਾਏ। ਅਤੇ ਵੇ ਸੇਵਕ ਤਾਂ ਸਦਾਈ ਇਹ ਅਰਦਾਸ ਕਰਦਾ, ਮਾਲਕਾ ਸਤਿਗੁਰ ਸੁਣੀ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ। ਆਪਣੇ ਸਤਿਗੁਰ ਕਹਿ ਬਲਹਾਰ ਹੈ, ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੇ।

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਕ੍ਰਿਸ਼ਨ ਧਿਆਈਐ ਜੀ ਜਿੱਥੇ ਸਭ ਦੁਖ ਜਾਏ ਤੇ ਇੱਕ ਬਹਾਦੁਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਵੇਂ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਵੇਂ ਸਾਹਿਤ ਸਾਹਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋ ਚੌਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟਿਆਂ ਜਪਿਆਂ ਤਪਿਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣਿਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਝੋਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸੋ ਇਹ ਜਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣਨੀ ਓਟੀਆਂ ਦੀ ਓਟਨੀ ਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਹਿਣ ਸਾਹਿਬ ਪਿਤਾ ਜੀ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਬਾਪ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਅਮਰੀਤ ਸਿੰਘ ਜੀ ਹੇਅਰ ਬੀਬੀ ਜਸਬੀਰ ਕੌਰ ਜੀ ਹੇਅਰ ਸਹਿਣ ਸਾਹਿਬ ਪਿਤਾ ਜੀ ਉਹ ਆਪਣੇ ਬੱਚਿਆਂ ਬੱਚਿਆਂ ਦੀ ਸਾਦੀ ਵਿਆਹ ਦੀ ਖੁਸ਼ੀ ਵੀ ਸਹਿਣ ਸਾਹਿਬ ਪਿਤਾ ਜੀ ਉਹ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋ ਸਹਿਣ ਸਾਹਿਬ ਪਿਤਾ ਜੀ ਉਹ ਆਪਣੇ ਬੱਚੇ ਕਾਕਾ ਪਰਮਦੀਪ ਸਿੰਘ ਜੀ ਹੇਅਰ ਬੀਬੀ ਸਿਵਾਨ ਹੇਅਰ ਦੇ ਸਹਿਣ ਸਾਹਿਬ ਪਿਤਾ ਜੀ ਉਹ ਆਨੰਦ ਕਾਰਜਾਂ ਦੀ ਖੁਸ਼ੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹੁ ਪਰਿਵਾਰ ਨੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋਏ ਆਪ ਜੀ ਦੇ ਚਰਨ ਪਰਸਦੇ ਸਹਿਣ ਸਾਹਿਬ ਪਿਤਾ ਜੀ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਨੇ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਉਪਰੰਤ ਰੱਬੀ ਬਾਣੀ ਦੇ ਕੀਰਤਨ 6 ਬੁੜੇ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਆਖਰ ਵਾਧਾ ਘਾਟਾ ਭੂਲ ਚੂਕ ਮਾਫ ਕਰਨੀ ਸਹਿਣ ਸਾਹਿਬ ਪਿਤਾ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਸੇਵਕਾਂ ਕੋਲੋਂ ਵੀ ਅੰਤ ਪ੍ਰਕਾਰ ਦੀਆਂ ਤੂਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਇਸ ਬਾਣੀ ਦਾ ਭਾਵ ਸਮੂਹ ਹੇਰ ਪਰਿਵਾਰ ਦੇ ਹਿਰਦੇ ਵਿੱਚ ਵਸਾਉਣਾ ਦਰਤੇ ਆਈਆਂ ਸਰਬਤ ਸਾਧ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਸਮੂਹ ਹੇਰ ਪਰਿਵਾਰ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਕਾਰਜਾਂ ਵੀ ਸਫਲਤਾ ਬਖਸ਼ਣੀ ਸਹਿਣ ਸਾਹਿਬਤਾ ਜੀ ਉਹ ਕਾਕਾ ਪਰਮਦੀਪ ਸਿੰਘ ਜੀ ਹੇਅਰ ਬੀਬੀ ਸ਼ਿਵਾਨ ਹੇਅਰ ਜੀ ਸਹਿਣ ਸਾਹਿਬਤਾ ਜੀ ਉਹ ਸੀਸ ਤੇ ਮਿਹਰ ਪ੍ਰਿਆਤ ਰੱਖਣਾ ਆਪਸ ਵਿੱਚ ਪਰਸਪਰ ਪਿਆਰ ਇਹਨਾਂ ਦੀ ਜੋੜੀ ਦੇ ਸੀਸ ਤੇ ਮਿਹਰ ਪ੍ਰਿਆਤ ਰੱਖੇ ਸਹਿਣ ਸਾਹਿਬਤਾ ਜੀ ਉਹ ਸੋਹਣਾ ਜੀਵਨ ਬਖਸ਼ਣਾ ਸਹਿਣ ਸਾਹਿਬਤਾ ਜੀ ਉਹ ਗ੍ਰਸਤ ਜੀਵਨ ਵਿੱਚ ਸਹਿਣ ਸਾਹਿਬਤਾ ਜੀ ਉਹ ਹਰ ਭਾਓ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾ ਬਖਸ਼ਣੀ ਸਹਿਣ ਸਾਹਿਬਤਾ ਜੀ ਉਹ ਬੱਚਿਆਂ ਨੂੰ ਆਪਣੇ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਚਰਣਾ ਕਮਲਾਂ ਨਾਲ ਜੋੜੀ ਰੱਖਣਾ ਸਹਿਣ ਸਾਹਿਬਤਾ ਜੀ ਉਹ
ਸਮੂਹ ਹੇਰ ਪਰਿਵਾਰ ਵੱਲੋਂ ਆਪ ਜੀ ਦੇ ਲਈ ਸੋਹਣੇ ਪੋਸਾਕੇ ਹਾਜ਼ਰ ਕੀਤੇ ਗਏ ਨੇ ਸਤਿਗੁਰੂ ਜੀ, ਜੋ ਕਿ ਆਪ ਅੰਗੀਕਾਰ ਕਰ ਰਹੇ ਹੋ। ਸੇਵਕਾਂ ਦੇ ਲੋਕ ਪਰਲੋਕ ਵਿੱਚ ਪਰਦੇ ਕੱਜਣਾ ਅੰਗ ਸੰਘੋਕੇ ਸਹਾਇਤਾ ਕਰਨੀ, ਸੇਵਕਾਂ ਦੇ ਰਹਿੰਦੇ ਕਾਰਜਾਂ ਵਿੱਚ ਆਪ ਨੇ ਅੰਗ ਸੰਘੋਕੇ ਸਹਾਇਤਾ ਕਰਨੀ। ਸਤਿਗੁਰੂ ਜੀ, ਉਹ ਸੇਵਕਾਂ ਵੱਲੋਂ ਬੇਅੰਤ ਭੇਟਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਖਜ਼ਾਨੇ ਵਿੱਚੋਂ ਭੇਟਾਵਾਂ ਆਈਆਂ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਮਾਈਆਂ ਵਿੱਚ ਵਰਕਤਾਂ ਪਾਉਣੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਅੰਗ ਸੰਘੋਕੇ ਸਹਾਇਤਾ ਕਰਨੀ। ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ। ਸਮੂਹ ਹੇਰ ਪਰਿਵਾਰ ਵੱਲੋਂ ਗੁਰੂ ਦੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਉਪਰੰਤ ਪਵਿੱਤਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ। ਦੇਗ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਆ ਪ੍ਰਸਾਦ, ਸਾਧ ਸੰਗਤਾਂ ਦੀਆਂ ਰਸਨਾਂ ਲਾਇਕ ਹੋਵੇ। ਜੋ ਚੁੱਕੇ ਆਪ ਜੀ ਦਾ ਸਤਨਾਮ, ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਸਤਿਗੁਰੂ ਜੀ, ਇਸ ਵੇਲੇ ਦਰ ਤੇ ਆਈਆਂ ਸਰਬਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਰਬਤ ਦੀਆਂ ਸੁਭ ਇੱਛਾਵਾਂ ਪੂਰਨ ਕਰਨੀਆਂ, ਸਰਬਤ ਦੇ ਕਾਰਜ ਰਸ ਕਰਨੇ। ਸਤਿਗੁਰੂ ਜੀ, ਇਸ ਵੇਲੇ ਆਪ ਆਪਣੇ ਹੁਕਮਾਂ ਦੀ ਬਖਸ਼ਿਸ਼ਾਂ ਕਰੋ, ਹੁਕਮਾਂ ਦੇ ਚੱਲਣ ਦੀ ਸਮਰੱਥਾ ਬਖਸ਼ੋ। ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਦੀ ਇੱਥੇ ਹੁਣ ਸੰਪੂਰਤਾ ਹੈ। ਜਿਹਨਾਂ ਸੰਗਤਾਂ ਨੇ ਦੇਗ ਨਹੀਂ ਲਈ ਉਹ ਦੇਗ ਵਰਤਾਉਣੀ ਪੈਸਾ ਜੀ ਦੇਗ ਵਰਤਾਉਣੀ ਹੈ, ਹੁਣ ਦੇਗ ਵਰਤਾਈ ਜਾਵੇਗੀ। ਸੋ ਸਭ ਸੰਗਤਾਂ ਨੇ ਦੇਗ ਲੈ ਕੇ ਉਪਰੰਤ ਗੁਰੂ ਕੇ ਲੰਗਰ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਤਿਆਰ ਕੀਤੇ ਗਏ ਹਨ। ਸਭ ਨੇ ਆਪਣੀ ਲੋੜ ਮੁਤਾਬਕ ਲੰਗਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਾਰੀ ਆਈ ਸੰਗਤ ਦਾ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਪਰਿਵਾਰ ਨੂੰ ਸਾਡੇ ਵੱਲੋਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਸ ਕਾਰਜ 'ਤੇ ਦੀ ਸੰਪੂਰਨਤਾ 'ਤੇ, ਬੱਚਿਆਂ ਦੇ ਵਿਆਹ ਦੀ ਖੁਸ਼ੀ ਦੀ ਜੋ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੋਈ ਹੈ, ਇਸ ਸੰਬੰਧ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਬੱਚਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਹਮੇਸ਼ਾ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣ, ਇਸ ਤਰ੍ਹਾਂ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ ਕਰਨ। ਦਾਸ ਪਾਸੋਂ ਬੋਲਿਆਂ, ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਸਾਡੇ ਵੀਰ ਜੀ ਫਰਮਾ ਰਹੇ ਸੀ, ਪ੍ਰਾਗ ਸਤਿਗੁਰਾਂ ਦੀ ਸਾਨੂੰ ਬਰਕਤ ਹੈ, ਇਨਾਇਤ ਹੈ। ਇਹ ਮੌਸੀਕੀ, ਇਹ ਸੰਗੀਤ ਸਤਿਗੁਰਾਂ ਨੇ ਸਾਨੂੰ ਦਿੱਤਾ ਤਾਂ ਕਿ ਸ਼ਬਦ ਸਾਡੇ ਮਨ ਵਿੱਚ ਵੱਸ ਸਕੇ, ਅਸੀਂ ਕੀਰਤਨ ਕਰ ਸਕੀਏ, ਕੀਰਤੀ ਕਰ ਸਕੀਏ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਹਰ ਕੀਰਤ ਕਲਯੁਗ ਪਦ ਉੱਤਮ। ਸੋ ਉਸ ਭਾਵ ਨੂੰ ਮੁੱਖ ਰੱਖ ਕੇ ਜਦੋਂ ਇਸ ਬਾਣੀ ਦਾ ਅਧਿਐਨ ਕਰਦੇ ਹਾਂ ਤੇ ਬਾਹਰ ਸ੍ਰਿਸ਼ਟੀ ਨੂੰ ਵੇਖ ਕੇ, ਕਾਇਨਾਤ ਨੂੰ ਵੇਖ ਕੇ, ਬਸੰਤ ਨੂੰ ਵੇਖ ਕੇ, ਉਸਦਾ ਪ੍ਰਫੁੱਲਨ ਵੇਖ ਕੇ, ਮਨ ਵਿੱਚ ਉਸ ਕਾਦਰ ਪ੍ਰਤੀ, ਉਸ ਖਾਲਕ ਪ੍ਰਤੀ ਆਭਾਰ ਦਾ, ਥੈਂਕਸ ਦਾ ਭਾਵ ਜਿਹੜੇ ਨੇ ਵਿਅਕਤ ਹੁੰਦੇ ਨੇ। ਅਸੀਂ ਥੈਂਕਸ ਕਰਦੇ ਹਾਂ ਕਿ ਕੈਸੀ ਨੇਚਰ ਹੈ ਇਹ। ਪਰ ਸਤਿਗੁਰਾਂ ਨੇ ਸਾਨੂੰ ਇੱਕੋ ਉਪਦੇਸ਼ ਦਿੱਤਾ ਹੈ ਕਿ ਉਸ ਕਾਦਰ ਦੀ ਕੁਦਰਤ ਵੇਖ ਕੇ ਅਸੀਂ ਆਪਣੀ ਹੋਮੈ ਦਾ ਤਿਆਗ ਕਰਨਾ ਹੈ। ਅਸੀਂ ਤਾਂ ਤੁਛ ਮਾਤਰ, ਔਰ ਉਹ ਵੱਖ ਵੱਖ ਸ਼ਬਦਾਂ ਰਾਹੀਂ ਸਾਨੂੰ ਸਮਝਾ ਰਹੇ ਨੇ। ਇਹ ਸਾਰੇ ਮਹਾਂਪੁਰਖ ਇੱਕੋ ਬੋਲੀ ਬੋਲਦੇ ਨੇ, ਗੁਰਮਤ ਦੀ ਬੋਲੀ, ਇੱਕੋ ਵਿਚਾਰ। ਔਰ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਤੁਕਾਏ ਗਰਬ ਹੈ ਬਾਵਲੀ, ਜੈਸੇ ਭਾਦੋ ਖੁੰਭਰਾਜ ਤੂੰ ਤਿਸ ਤੇ ਖਰੀ ਉਤਾਵਲੀ। ਤੇਰੀ ਜ਼ਿੰਦਗੀ ਤੇਰੀ ਹੋਂਦ, ਪਿੰਡਾਂ ਵਾਲਿਆਂ ਨੂੰ ਪਤਾ ਕਿ ਰੂੜੀਆਂ ਦੇ ਵਿੱਚ ਛੋਟੀਆਂ ਛੋਟੀਆਂ ਭਾਦਰੋਂ ਦੇ ਮਹੀਨੇ 'ਚ ਖੁੰਭਾਂ ਉੱਗ ਪੈਂਦੀਆਂ ਨੇ, ਜਿਨ੍ਹਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਹੈ। ਇਸ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਵੀ ਸਾਡੀ ਜਿਹੜੀ ਹੋਂਦ ਹੈ ਉਹ ਬੜੀ ਨਾ ਮਾਤਰ ਹੈ, ਬੜੀ ਤੁੱਛ ਜਿਹੀ ਹੈ, ਤੇ ਫਿਰ ਗਰਭ ਕਿਉਂ ਕਰੀਏ। ਆਓ ਇਸ ਸ਼ਬਦ ਨਾਲ ਜੁੜੀਏ, ਔਰ ਸਤਿਗੁਰੂ ਫਿਰ ਜੋ ਫਰਮਾ ਰਹੇ ਨੇ, ਹੋਮੈ ਦੇ ਤਿਆਗ ਪ੍ਰਤੀ, ਦੇਖ ਫੂਲ ਫੂਲੇ ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਸੁਭਾਗੇ। ਆਓ ਭਗਤ ਰਵਿਦਾਸ ਜੀ ਨੂੰ ਯਾਦ ਕਰਦੇ ਹਾਂ, ਇਸ ਸ਼ਬਦ ਨਾਲ ਜੁੜੀਏ।